ਰਾਜੇ ਹਰ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਹੰਕਾਰ ਸਤਿਗੁਰ ਪ੍ਰਸਾਦਿ

ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਾਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰਗਾਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ।

ਸਦੇ ਸੰਤੋਖੀ। ਗਾਵਨ ਤੁਦਨੋ ਬੀਰ ਕਰਾਰੇ, ਗਾਵਨ ਤੁਦਨੋ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆ ਮਨ ਮੋਹਨ, ਸੁਰਗ ਮਾਸ਼ ਪਿਆਲੇ।

ਕਰਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾ ਸਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋਹ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰ

ਸਤ ਸੰਗ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜ ਆਹਰ ਹਰ ਜੀ ਉਪਰਿਆ ਸੈਲ ਪਥੁਰ ਮੈਂ ਜੰਤ ਉਪਾਏ ਤਾਂ ਕਾਰਿਜ ਕਿਆ ਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਵੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਜਿਗ ਸੰਭਾ ਹੇਠਾ ਕੁਰ ਕਾਹੇ ਮਨ ਪੋ ਕਰਿਆ ਉਡੇ ਉਡੇ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਵਨ ਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ

ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨੇ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ

ਸੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਕਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ।

ਬਾਅਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਚੌਪਾਈ ਪੋਨਾ ਰਾਸਿਸ ਕਾ ਕਾਟਾ ਸੀਸਾ ਸ੍ਰੀ ਅਸ ਕੇ ਜਗਤ ਕੇ ਈਸਾ ਬਹੁਪਨ ਬ੍ਰਿਸ਼ਟ ਗਗਨ ਤੇ ਪਈ ਸਭ ਨਿਆਨ ਵਧਾਈ ਦਈ।

ਦੁਸ਼ਟ ਸਭੈ ਤੁਮ ਕਾਵੋ, ਆਪ ਹਾਦੈ ਮੋਹੇ ਬਚਾਵੋ, ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ।

ਕੀ ਜਨ ਜਬੁਦ ਕਰ ਕਰਾ ਕਰ ਤਾਰਾ ਵਰਜਾ ਤਰ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸਿਰ ਸਭ ਧਾਰੈ ਆਪੇ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਿ ਨਿਰਾਲਮ ਜਾਣਤ ਭੇਦ ਭੇਦ ਅਰਿਆਲਮ ਨਿਰੰਕਾ ਨਿਰਵਕਾ ਨਿਰਲੰਬ ਆਦਿ ਅਨੀਲ ਅਨਾਦਿ ਅਸੰਭ ਦਾਕਾ ਮੂੜ ਚਾਰਤ ਭੇਦਾ

ਪਾਵੇ ਸੰਬਤ ਸਤਰੈ ਸਹਿਸ ਪਣਿਜੈ ਅਰ ਸਹਿਸ ਪੁਨ ਦੇਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰਸ ਤਦੁਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਪੂਪ ਸੰਵਾਦੇ।

ਸਭ ਕੋਈ ਪਾਖਤ ਨੇਤ ਸੁਰਗਵਾਸ ਰਘਵਰ ਕਰਾ ਸਗਰੀ ਪੁਰੀ ਸਮੇਤ ਚੌਪਾਈ ਜੋ ਇਹ ਕਥਾ ਸੁਨੇ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਿ ਬਿਆਦਿ ਸਵੈ ਸਕੈ ਨ ਕੋਈ ਸੰਬਤ ਸਤਰੈ ਸਹਿਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ।

ਕਰ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।

ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਦੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜਨ ਵਾਜ ਸਤਸੰਗ ਜੀਓ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾਗਤ ਦੀ ਗੁਰਪੁਰਬ ਹਨ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਆਓ ਹੁਣ ਗੁਰਬਾਣੀ ਕੀਰਤਨ ਨਾਲ ਜੁੜਦੇ ਹਾਂ। ਅਧੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੋ ਸਾਡੇ ਸਤਿਕਾਰ ਜੋ ਗਿਆਨੀ ਦਲਜੀਤ ਸਿੰਘ ਜੀ ਉਹਨਾਂ ਦਰਸ਼ਨਾਂ ਦੁਆਰਾ ਗੁਰੂ ਕਾ ਇਤਿਹਾਸ ਨੂੰ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ।

ஏகங்கார சத்குரு திரு பிரசாத் சச்சு ஹோயே.

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਸਤਿਸੰਗੀ ਜਨੋ, ਆਪ ਜੀ ਬਹੁਤ ਵਡਭਾਗੀ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਗੁਰੂ ਘਰ ਦੇ ਕੀਰਤਨੀਏ ਭਾਈ ਬਲਵਿੰਦਰ ਸਿੰਘ ਜੀ ਉਹਨਾਂ ਪਾਸੋਂ ਬੜੇ ਪਿਆਰ ਸਹਿਤ ਗੁਰੂ ਕੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਅੱਜ ਸਤਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਗਦੀ ਦਿਵਸ ਪੁਰਬ ਹੈ। ਸਮੁੱਚੇ ਜਗਤ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਰਹਿ ਰਹੀਆਂ ਨੇ, ਬੜੀ ਭਾਵਨਾ ਦੇ ਨਾਲ ਇਸ ਪੁਰਬ ਨੂੰ ਗੁਰੂ ਕੇ ਸਿੱਖ ਮਨਾ ਰਹੇ ਨੇ। ਇੱਥੇ ਵੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੇ ਚਰਣਾਂ ਵਿੱਚ ਇਸ ਪੁਰਬ ਨੂੰ ਸਮਰਪਿਤ ਅਰਦਾਸ ਬੇਨਤੀ ਹੋਈ ਹੈ। ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਭਰ ਰਹੀਆਂ ਨੇ। ਸਤਿਸੰਗਤ ਜੀ, ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਜਮਾਤਾਂ ਸਨ। ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਦੋ ਬੇਟੀਆਂ ਸਨ, ਦੋ ਜਵਾਈ ਸਨ, ਬੇਟੀ ਬੀਬੀ ਭਾਨੀ ਅਤੇ ਦੂਸਰੀ ਬੇਟੀ ਸੀ ਬੀਬੀ ਦਾਨੀ। ਬੀਬੀ ਭਾਨੀ ਜੀ ਦਾ ਵਿਆਹ ਆਨੰਦ ਕਾਰਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਹੋਇਆ ਅਤੇ ਦੂਸਰੀ ਬੇਟੀ ਬੀਬੀ ਦਾਨੀ ਜੀ ਉਹਨਾਂ ਦਾ ਵਿਆਹ ਆਨੰਦ ਕਾਰਜ ਭਾਈ ਰਾਮਾ ਜੀ ਦੇ ਨਾਲ ਹੋਇਆ। ਦੋਨੋਂ ਹੀ ਗੁਰੂ ਘਰ ਦੇ ਵਿੱਚ ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਹੈ। ਇੱਕ ਦਿਨ ਸਿੱਖ ਸੰਗਤਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦੇ ਦੋਵੇਂ ਜਿਹੜੇ ਜਮਾਤਾਂ ਨੇ ਨਾ ਬੜੀ ਭਾਵਨਾ ਵਾਲੇ ਨੇ, ਬੜੀ ਪਿਆਰ ਨਾਲ ਸੇਵਾ ਕਰਦੇ ਨੇ, ਬੜੀ ਨਿਮਰਤਾ ਇਹਨਾਂ ਦੇ ਵਿੱਚ, ਅਤੇ ਆਪ ਜੀ ਦੋਨਾਂ ਦੇ ਵਿੱਚੋਂ ਇਹ ਜਿਹੜੀ ਵਡਿਆਈ ਹੈ, ਗੁਰੂ ਨਾਨਕ ਦੇ ਘਰ ਦੀ ਜਿਹੜੀ ਗੁਰਿਆਈ ਹੈ ਉਹ ਕਿਸ ਦੇ ਉੱਪਰ ਬਖਸ਼ਿਸ਼ ਕਰੂਗੀ। ਉਸ ਵੇਲੇ ਫਿਰ ਸਤਸੰਗਤ ਜੀ ਸੰਗਤਾਂ ਦੇ ਮਨ ਦਾ ਜਿਹੜਾ ਭੁਲੇਖਾ ਸੀ ਉਹਨੂੰ ਦੂਰ ਕਰਨ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਐਸੀ ਖੇਡ ਰਚੀ ਹੈ, ਐਸਾ ਇੱਕ ਕੌਤਕ ਰਚਿਆ ਆਪਣੇ ਦੋਨੇ ਜਮਾਤਾਂ ਗੁਰੂ ਰਾਮਦਾਸ ਜੀ ਅਤੇ ਭਾਈ ਰਾਮਾ ਜੀ ਨੂੰ ਪਾਸ ਬੁਲਾਇਆ ਅਤੇ ਜਿੱਥੇ ਹੁਣ ਬਾਉਲੀ ਸਾਹਿਬ ਵਾਲਾ ਸਥਾਨ ਹੈ ਨਾ ਗੋਇੰਦਵਾਲ ਸਾਹਿਬ, ਜਿੱਥੇ ਆਪਾਂ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ, ਇਸ ਅਸਥਾਨ 'ਤੇ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਅਤੇ ਭਾਈ ਰਾਮਾ ਜੀ ਨੂੰ ਲੈ ਕੇ ਗਏ। ਉੱਥੇ ਸਤਿਗੁਰੂ ਜੀ ਨੇ ਧਰਤੀ 'ਤੇ ਇੱਕ ਨਕਸ਼ਾ ਬਣਾਇਆ, ਭਾਈ ਰਾਮਾ ਜੀ ਨੂੰ ਕਿਹਾ ਕਿ ਤੁਸੀਂ ਇਸ ਜਗ੍ਹਾ 'ਤੇ ਇਸ ਤਰ੍ਹਾਂ ਦਾ ਇੱਕ ਥੜਾ ਬਣਾਉਣਾ ਹੈ, ਉਹਦਾ ਨਕਸ਼ਾ ਬਣਾ ਕੇ ਦੱਸ ਦਿੱਤਾ। ਦੂਸਰੇ ਪਾਸੇ ਜਿੱਥੇ ਹੁਣ ਬਾਉਲੀ ਸਾਹਿਬ ਹੈ ਉਸ ਪਾਸੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਨਾਲ ਖੜਿਆ ਹੈ ਅਤੇ ਉੱਥੇ ਧਰਤੀ 'ਤੇ ਇੱਕ ਨਕਸ਼ਾ ਬਣਾ ਕੇ ਕਿਹਾ ਕਿ ਤੁਸੀਂ ਇੱਥੇ ਇੱਕ ਥੜਾ ਤਿਆਰ ਕਰਨਾ ਹੈ। ਦੋਨਾਂ ਦੀ ਡਿਊਟੀ ਲਾ ਦਿੱਤੀ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ ਵੀ ਅਤੇ ਭਾਈ ਰਾਮਾ ਜੀ ਦੀ ਵੀ। ਬੜੇ ਪਿਆਰ ਦੇ ਨਾਲ ਸਾਰਾ ਦਿਨ ਗੁਰੂ ਰਾਮਦਾਸ ਜੀ ਅਤੇ ਭਾਈ ਰਾਮਾ ਜੀ ਜਿਵੇਂ ਸਤਿਗੁਰੂ ਜੀ ਨੇ ਦੱਸਿਆ ਸੀ ਉਸੇ ਤਰ੍ਹਾਂ ਹੀ ਥੜੇ ਬਣਾਉਂਦੇ ਰਹੇ ਨੇ। ਜਦੋਂ ਸ਼ਾਮ ਦਾ ਸਮਾਂ ਹੋਇਆ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਆਏ ਨੇ। ਪਹਿਲਾਂ
ਭਾਈ ਰਾਮਾ ਜੀ ਵਾਲਾ ਜਿਹੜਾ ਥੜਾ ਉਸ ਨੂੰ ਦੇਖਿਆ ਅਤੇ ਚੰਗੀ ਤਰ੍ਹਾਂ ਉਸਨੂੰ ਦੇਖ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਰਾਮਾ ਜੀ ਜਿਵੇਂ ਅਸੀਂ ਕਹਿ ਕੇ ਗਏ ਸੀ ਸਮਝਾ ਕੇ ਗਏ ਸੀ ਇਹ ਥੜਾ ਉਸ ਤਰ੍ਹਾਂ ਦਾ ਨਹੀਂ ਬਣਿਆ ਜਿਸ ਤਰ੍ਹਾਂ ਦਾ ਅਸੀਂ ਤੁਹਾਨੂੰ ਕਹਿ ਕੇ ਗਏ ਸੀ ਸਮਝਾ ਕੇ ਗਏ ਸੀ ਇਹ ਥੜਾ ਉਸ ਤਰ੍ਹਾਂ ਦਾ ਨਹੀਂ ਬਣਿਆ ਇਹ ਥੜਾ ਹਟਾ ਦਿਓ ਇਹ ਵਚਨ ਕਰਕੇ ਦੂਸਰੇ ਪਾਸੇ ਗਏ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਅਤੇ ਜਾ ਕੇ ਥੜਾ ਦੇਖਿਆ ਜਿਵੇਂ ਭਾਈ ਰਾਮਾ ਜੀ ਨੂੰ ਕਿਹਾ ਹੈ ਇਹੀ ਵਚਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਿਹਾ ਹੈ ਕਹੇ ਨੇ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹਿੰਦੇ ਰਾਮਦਾਸ ਜੀ ਜਿਵੇਂ ਤੁਹਾਨੂੰ ਅਸੀਂ ਸਮਝਾਇਆ ਸੀ ਜਿਵੇਂ ਕਹਿ ਕੇ ਗਏ ਸੀ ਨਾ ਇਹ ਥੜਾ ਤੁਸੀਂ ਉਸ ਤਰ੍ਹਾਂ ਤਿਆਰ ਨਹੀਂ ਕੀਤਾ ਉਸ ਤਰ੍ਹਾਂ ਨਹੀਂ ਬਣਾਇਆ ਇਸ ਕਰਕੇ ਥੜਾ ਟਾ ਦਿਓ ਅਤੇ ਦੁਬਾਰਾ ਇਸ ਨੂੰ ਬਣਾਓ ਅਗਲੇ ਦਿਨ ਫਿਰ ਭਾਈ ਰਾਮਾ ਜੀ ਨੇ ਵੀ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਦੁਬਾਰਾ ਉਹ ਥੜੀ ਢਾ ਕੇ ਨਵੀਂ ਥੜੀ ਬਣਾਉਣੀ ਸ਼ੁਰੂ ਕੀਤੀ ਨੇ ਸਾਰਾ ਦਿਨ ਬੜੇ ਪਿਆਰ ਨਾਲ ਬੜੀ ਲਗਨ ਦੇ ਨਾਲ ਵੀ ਕਿਤੇ ਅੱਜ ਕੋਈ ਗਲਤੀ ਨਾ ਹੋ ਜਾਵੇ ਅੱਜ ਸਤਿਗੁਰੂ ਜੀ ਨੂੰ ਇਹ ਜਿਹੜਾ ਥੜਾ ਹੈ ਪਸੰਦ ਆ ਜਾਵੇ ਭਾਈ ਰਾਮਾ ਜੀ ਨੇ ਵੀ ਬੜੇ ਪਿਆਰ ਨਾਲ ਥੜਾ ਬਣਾਇਆ ਗੁਰੂ ਰਾਮਦਾਸ ਮਹਾਰਾਜ ਜੀ ਵੀ ਬੜੇ ਪਿਆਰ ਨਾਲ ਬਣਾ ਰਹੇ ਜਦੋਂ ਸ਼ਾਮ ਦਾ ਸਮਾਂ ਹੋਇਆ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਆਏ ਨੇ ਅਤੇ ਜਦੋਂ ਥੜੀ ਨੂੰ ਦੇਖਿਆ ਅਤੇ ਸਤਿਗੁਰੂ ਜੀ ਨੇ ਵਚਨ ਕੀਤਾ ਹੈ ਕਿ ਭਾਈ ਰਾਮਾ ਜੀ ਨਹੀਂ ਤੁਹਾਡਾ ਜਿਹੜਾ ਥੜਾ ਹੈ ਨਾ ਠੀਕ ਨਹੀਂ ਬਣੇ ਜਿਵੇਂ ਅਸੀਂ ਸਮਝਾ ਕੇ ਗਏ ਸੀ ਦੱਸ ਕੇ ਗਏ ਸੀ ਅੱਜ ਵੀ ਤੁਹਾਡਾ ਜਿਹੜਾ ਥੜਾ ਹੈ ਨਾ ਉਸ ਤਰ੍ਹਾਂ ਤਿਆਰ ਨਹੀਂ ਹੋਇਆ ਇਹਨੂੰ ਢਾ ਦਿਓ ਅਤੇ ਨਵਾਂ ਬਣਾਓ ਉੱਧਰ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਗੁਰੂ ਅਮਰਦਾਸ ਮਹਾਰਾਜ ਜੀ ਗਏ ਹੈ ਅਤੇ ਉਹਨਾਂ ਨੂੰ ਮੈਂ ਕਿਹਾ ਕਿ ਰਾਮਦਾਸ ਜੀ ਤੁਹਾਡਾ ਵੀ ਜਿਹੜਾ ਥੜਾ ਹੈ ਠੀਕ ਨਹੀਂ ਬਣਿਆ ਜਿਵੇਂ ਅਸੀਂ ਕਿਹਾ ਸੀ ਉਹਦੇ ਮੁਤਾਬਕ ਨਹੀਂ ਹੈ ਢਾ ਦਿਓ ਦੁਬਾਰਾ ਬਣਾਓ ਅਗਲੇ ਦਿਨ ਫਿਰ ਗੁਰੂ ਹੁਕਮ ਅਨੁਸਾਰ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਭਾਈ ਰਾਮਾ ਜੀ ਨੇ ਥੜੇ ਬਣਾਉਣੇ ਸ਼ੁਰੂ ਕੀਤੇ ਥੜੇ ਬਣੇ ਨੇ ਤੀਸਰੇ ਦਿਨ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਆਏ ਨੇ ਨਾ ਸ਼ਾਮ ਨੂੰ ਅਤੇ ਆ ਕੇ ਦੇਖਿਆ

ਠੀਕ ਹੈ। ਚਲੇ ਗਏ, ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਗਏ ਨੇ। ਉੱਧਰ ਜਾ ਕੇ ਜਦੋਂ ਥੜੇ ਨੂੰ ਵੇਖਿਆ ਅਤੇ ਉੱਥੇ ਜਾ ਕੇ ਜਦੋਂ ਇਹ ਵਚਨ ਕੀਤਾ ਕਿ ਰਾਮਦਾਸ ਜੀ, ਜਿਵੇਂ ਅਸੀਂ ਚਾਹੁੰਦੇ ਸੀ ਨਾ, ਇਹ ਤੁਹਾਡਾ ਥੜਾ ਉਸ ਤਰ੍ਹਾਂ ਦਾ ਨਹੀਂ ਬਣਿਆ, ਤੁਹਾਡਾ ਇਹ ਥੜਾ ਠੀਕ ਨਹੀਂ ਹੈ। ਬੜੇ ਪਿਆਰ ਨਾਲ, ਬੜੀ ਹਲੀਮੀ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਮਹਾਰਾਜ ਸਾਡੇ ਕੋਲ ਇੰਨੀ ਵਾਤ ਨਹੀਂ ਹੈ, ਇੰਨੀ ਸਾਡੇ ਕੋਲ ਸੋਝੀ ਨਹੀਂ ਕਿ ਜਿਵੇਂ ਤੁਸੀਂ ਸਮਝਾਉਂਦੇ ਹੋ, ਜਿਸ ਤਰ੍ਹਾਂ ਤੁਸੀਂ ਕਹਿ ਕੇ ਜਾਂਦੇ ਹੋ ਥੜਾ ਬਣਾਉਣ ਵਾਸਤੇ, ਅਸੀਂ ਉਸ ਤਰ੍ਹਾਂ ਦਾ ਥੜਾ ਤਿਆਰ ਕਰ ਸਕੀਏ। ਮਹਾਰਾਜ, ਬੋਲਣਹਾਰ ਹਾਂ, ਕਲਪਾਕ ਜੀਵ ਹਾਂ ਅਸੀਂ, ਆਪ ਜੀ ਕਿਰਪਾ ਕਰੋ, ਸੋਝੀ ਬਖਸ਼ ਦਿਓ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗਲ ਦੇ ਨਾਲ ਲਾਇਆ ਅਤੇ ਮਹਾਰਾਜ ਕਹਿੰਦੇ, ਬਸ ਅਸੀਂ ਇਸੀ ਇਹੀ ਚੀਜ਼ ਜਿਹੜੀ ਸੀ ਸੰਗਤ ਨੂੰ ਦਿਖਾਉਣੀ ਸੀ, ਗੱਲ ਇਸ ਥੜੇ ਦੀ ਨਹੀਂ, ਗੱਲ ਅੰਦਰਲੇ ਥੜੇ ਦੀ ਹੈ ਕਿ ਅੰਦਰ ਜਿਹੜਾ ਥੜਾ ਹੈ ਕਿਹਦੇ ਤਿਆਰ ਹੋਇਆ, ਜਿਸ ਥੜੇ 'ਤੇ ਅਸੀਂ ਬੈਠਣਾ, ਜਿੱਥੇ ਅਸੀਂ ਆਪਣੀ ਜੋਤ ਟਿਕਾਉਣੀ ਹੈ, ਅਸੀਂ ਉਸ ਥੜੇ ਨੂੰ ਵੇਖ ਰਹੇ ਸੀ। ਸਤਿਸੰਗ ਜੀ, ਇਸ ਪਰਖ ਤੋਂ ਬਾਅਦ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਗਤਾਂ ਵਿੱਚ ਇਹ ਵਚਨ ਕੀਤਾ ਕਿ ਸਾਡੀ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਦੇ ਚੌਥੀ ਵਾਰਿਸ਼ ਗੁਰੂ ਰਾਮਦਾਸ ਮਹਾਰਾਜ ਜੀ ਹੋਣਗੇ। ਨਾਨਕ ਨਾਮ ਨਿਰੰਜਨ ਜਾਨਿਓ ਕਿਨੀ ਭਗਤ ਪ੍ਰੇਮ ਲਿਵੈ। ਗੁਰੂ ਮਹਾਰਾਜ ਜੀ ਨੇ ਜਿਨ੍ਹਾਂ ਦੇ ਬਾਬਤ ਭੱਟ ਜਨ ਕਹਿੰਦੇ, ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਹੈ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਅਵ ਗੁਰ ਰਾਮਦਾਸ ਕਉ ਮਿਲੀ ਵਡਾਈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਫਰਕ ਤੋਂ ਬਾਅਦ ਫਿਰ ਇਹ ਜਿਹੜੀ ਵਡਿਆਈ ਹੈ, ਗੁਰਿਆਈ ਹੈ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। ਅੱਜ ਦਾ ਦਿਨ ਹੈ ਜਿਸ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਬਣਾ ਕੇ ਇਸ ਤਖ਼ਤ 'ਤੇ ਸੁਭਾਇਮਾਨ ਕੀਤਾ, ਆਪਣੀ ਗੁਰੂ ਜੋਤ ਉਹਨਾਂ ਵਿੱਚ ਟਿਕਾ ਕੇ ਗੁਰੂ ਵਾਲਾ ਮਾਨ ਸਨਮਾਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤਾ। ਇਸ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਜੀ ਕਿਰਪਾ ਕਰਨ, ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਜਮਾਤਾ ਭਾਈ ਰਾਮਾ ਜੀ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਰਖ ਕੀਤੀ, ਉਹਨਾਂ ਦੇ ਅੰਦਰ ਉਹ ਥੜਾ ਵੇਖਿਆ ਜਿਸ ਥੜੇ 'ਤੇ ਉਹ ਬੈਠਣਾ ਚਾਹੁੰਦੇ ਸਨ, ਉਹ ਥੜਾ ਤਿਆਰ ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤਾ, ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਅੰਦਰ ਵੀ ਐਸਾ ਪਾਓ, ਐਸੀ ਕਾਮਨਾ ਬਣ ਜਾਵੇ ਜੋ ਸਾਡੇ ਅੰਦਰ ਵੀ ਗੁਰੂ ਮਹਾਰਾਜ ਜੀ ਵਿਰਾਜਮਾਨ ਹੋਣ, ਸਾਡੇ ਅੰਦਰ ਗੁਰੂ ਸ਼ਬਦ ਵੱਸ ਜਾਵੇ ਅਤੇ ਅਸੀਂ ਵੀ ਗੁਰੂ ਦੀ ਦਰ 'ਤੇ ਪ੍ਰਵਾਨ ਹੋ ਸਕੀਏ। ਸੋ ਆਓ ਗੁਰੂ ਕੇ ਇਤਿਹਾਸ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਇਤਿਹਾਸ ਦੇ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਕੋਲ ਬੇਅੰਤ ਸੰਗਤਾਂ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ, ਦਿੱਲੀ ਦੀਆਂ ਸਿੱਖ ਸੰਗਤਾਂ ਆਈਆਂ ਨੇ, ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ, ਸਤਿਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ ਕਿ ਜੀਵਨ ਦੀ ਸਫਲਤਾ ਵਾਸਤੇ ਸੇਵਾ ਅਤੇ ਸਿਮਰਨ ਜ਼ਰੂਰੀ ਹੈ। ਜਿਹੜੇ ਮਨੁੱਖ ਸੇਵਾ ਸਿਮਰਨ ਨਹੀਂ ਕਰਦੇ, ਉਹ ਜੀਵਨ ਦੀ ਬਾਜ਼ੀ ਹਾਰ ਕੇ ਇਸ ਸੰਸਾਰ ਵਿੱਚੋਂ ਜਾਂਦੇ ਹੈ। ਇਸ ਕਰਕੇ ਸਾਡਾ ਜਿਹੜਾ ਉਪਦੇਸ਼ ਹੈ, ਹਮੇਸ਼ਾ ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਇਸ ਤੋਂ ਬਾਅਦ ਫਿਰ ਸਤਿਗੁਰੂ ਜੀ ਨੇ ਸਤਿਸੰਗ ਜੀ ਇੱਥੋਂ ਹੁਣ ਅੰਮ੍ਰਿਤਸਰ ਨੂੰ ਚੱਲਣ ਦੀ ਤਿਆਰੀ ਕੀਤੀ ਹੈ ਅਤੇ ਭਾਈ ਜੇਠਾ ਜੀ ਉਹਨਾਂ ਨੇ ਮਨ

ਕਿ ਜਿਹੜਾ ਦੁਸ਼ਟ ਚੰਦੂ ਹੈ ਜੇ ਇਹ ਸਤਿਗੁਰੂ ਜੀ ਦੇ ਸਨਮੁਖ ਆ ਗਿਆ ਤਾਂ ਸਤਿਗੁਰੂ ਜੀ ਕਿਰਪਾਲੂ ਨੇ ਦਇਆਵਾਨ ਨੇ ਕਿਤੇ ਇਹ ਨਾ ਕਹਿ ਦੇਣ ਕਿ ਇਹਨੂੰ ਛੱਡ ਦਿਓ। ਇਸ ਕਰਕੇ ਜਿਹੜੇ ਚੰਡਾਲ ਸਨ ਭਾਈ ਜੇਠਾ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਇਹਨੂੰ ਸਤਿਗੁਰੂ ਜੀ ਦੇ ਸਾਹਮਣੇ ਨਹੀਂ ਲੈ ਕੇ ਆਉਣਾ, ਜਿੱਥੇ ਵੀ ਡੇਰਾ ਕਰਨਾ ਹੈ ਨਾ ਡੇਰੇ ਤੋਂ ਦੂਰ ਜਿੱਥੇ ਤੁਹਾਡੇ ਕੂਕਰਨੇ ਉਹਨਾਂ ਵਿੱਚ ਹੀ ਇਸ ਨੂੰ ਬੰਨ੍ਹ ਕੇ ਰੱਖਣਾ ਹੈ। ਇਹ ਗੱਲ ਕਹਿ ਕੇ ਅਤੇ ਉਹਦੇ ਗਲ ਵਿੱਚ ਸੰਗਲੀ ਪਾ ਦਿੱਤੀ ਹੈ, ਚੰਡਾਲਾਂ ਨੂੰ ਫੜਾ ਦਿੱਤਾ ਹੈ। ਸਤਿਗੁਰੂ ਜੀ ਇੱਧਰੋਂ ਚੱਲੀ ਨੀ ਕੂਚਦੇ ਡਕਾਰੇ ਵਜੇ ਨੇ, ਇੱਧਰ ਬਾਦਸ਼ਾਹ ਜਹਾਂਗੀਰ ਇਹ ਵੀ ਸਤਿਸੰਗ ਜੀ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਆਪਣੀਆਂ ਬੇਗਮਾਂ ਨੂੰ ਨਾਲ ਲੈ ਕੇ ਚੱਲ ਪਿਆ। ਰਸਤੇ ਦੇ ਵਿੱਚ ਜਿੱਥੇ ਵੀ ਪੜਾਅ ਹੁੰਦਾ ਉੱਥੇ ਬਾਦਸ਼ਾਹ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਆਉਂਦਾ। ਇੱਕ ਦਿਨ

ਸਤਿਗੁਰੂ ਜੀ ਦੇ ਪਾਸ ਆ ਕੇ ਜਦੋਂ ਇਹਨੇ ਮਿਲਾਪ ਕੀਤਾ, ਸਤਿਗੁਰੂ ਜੀ ਦੇ ਨਾਲ ਮਿਲਿਆ ਇਹਨੂੰ, ਅਤੇ ਇੱਕ ਪਾਸੇ ਦੀਆਂ ਬੇਗਮਾਂ ਨੇ ਤੰਬੂ ਦੇ ਵਿੱਚ ਜਿਹੜੇ ਛੋਟੇ ਛੋਟੇ ਝਰੋਕੇ ਨੇ, ਉਹਨਾਂ ਝਰੋਖਿਆਂ ਰਾਹੀਂ ਇਹਨਾਂ ਨੇ ਤੱਕਿਆ ਕਿ ਹਜ਼ਰਤ ਦੇ ਕੋਲ ਕੋਈ ਆਇਆ ਹੈ। ਅਤੇ ਕਾਫੀ ਲੰਮਾ ਸਮਾਂ ਬਾਦਸ਼ਾਹ ਦੇ ਨਾਲ ਉਹਨਾਂ ਦੀ ਵਿਚਾਰ ਹੋਈ ਹੈ। ਇਸ ਵਿਚਾਰ ਤੋਂ ਬਾਅਦ ਸਤਸੰਗਤ ਜੀ, ਇਹਨਾਂ ਦੇ ਮਨ ਵਿੱਚ ਇੱਕ ਐਸੀ ਭਾਵਨਾ ਬਣੀ ਹੈ ਕਿ ਅਸੀਂ ਇਹਨਾਂ ਨੂੰ ਮਿਲੀਏ, ਇਹਨਾਂ ਦੇ ਦਰਸ਼ਨ ਕਰੀਏ। ਇਸ ਕਰਕੇ ਇਹਨਾਂ ਨੇ ਸਤਸੰਗਤ ਜੀ ਮਿਲਣ ਵਾਸਤੇ ਜਿਵੇਂ ਯਤਨ ਕੀਤਾ ਹੈ, ਜਿਵੇਂ ਬਾਦਸ਼ਾਹ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ ਹੈ ਨਾ, ਸੋ ਆਓ ਉਹ ਇਤਿਹਾਸ, ਉਹ ਕਥਾ

0: ਤੰਬੂਆਂ ਦੇ ਵਿੱਚ ਜਿਹੜੀਆਂ ਬੇਗਮਾਨੀ ਨਾ ਉਹ ਸਤਿਗੁਰੂ ਜੀ ਦੇ ਵੱਲ ਜਾਂ ਜਿੱਧਰ ਬਾਦਸ਼ਾਹ ਦਾ ਤੰਬੂ ਲੱਗਾ ਸੀ ਜਿੱਥੇ ਬਾਦਸ਼ਾਹ ਦੀ ਜਾਂ ਸਤਿਗੁਰੂ ਜੀ ਦੀ ਮੁਲਾਕਾਤ ਹੋ ਰਹੀ ਹੈ ਉਸ ਪਾਸੇ ਦੇਖ ਰਹੀਆਂ ਹਨ।
1: ਹਜ਼ਰਤ ਕੀ ਦਿਸ ਦ੍ਰਿਸ਼ਟੀ ਪ੍ਰੇਰਿਤ
0: ਵਾਰ ਵਾਰ ਇਹ ਬਾਦਸ਼ਾਹ ਦੇ ਵੱਲ ਬੇਗਮਾਂ ਵੇਖਦੀਆਂ ਹਨ।
1: ਇੱਕ ਦੋਏ ਨਫ਼ਰ ਨਿਕਟ ਤਹਿ

0: ਇਹ ਸ਼ਮ ਸ਼ਮਨੋ ਤਾਮ ਕਹਿ ਜੀ ਸਸ ਘੇਰਾ। ਸਤਿਗੁਰੂ ਜੀ ਦੇ ਸੁੰਦਰ ਚਿਹਰੇ 'ਤੇ ਥੋੜ੍ਹਾ ਥੋੜ੍ਹਾ ਜੀ ਦਾੜਾ ਪ੍ਰਕਾਸ਼ ਹੋਇਆ ਅਤੇ ਜਿਵੇਂ ਸਤਸੰਗਤ ਜੀ ਚੰਦਰਮਾ ਨੂੰ ਹਨੇਰੇ ਨੇ ਘੇਰਿਆ ਹੋਵੇ ਨਾ, ਇਸ ਤਰ੍ਹਾਂ ਸਤਿਗੁਰੂ ਜੀ ਦਾ ਜਿਹੜਾ ਚੰਦਰਮੇ ਵਾਂਗ ਸੁੰਦਰ ਮੁਖੜਾ ਹੈ ਉਸ ਨੂੰ ਇਹ ਕਾਲੇ ਰੰਗ ਦਾ ਦਾੜਾ ਪ੍ਰਕਾਸ਼ ਹੈ। ਸਤਿਗੁਰੂ ਜੀ ਦਾ ਸੁੰਦਰ ਚਿਹਰਾ ਹੈ ਅਤੇ ਬੜੇ ਪਿਆਰ ਦੇ ਨਾਲ ਉਸ ਨੂੰ ਇਹ ਬੇਗਮਾ ਦੇਖ ਰਹੀਆਂ ਹਨ।
1: ਰੂਪ ਬਲੋਕ ਬੇਗਮਾ ਸਾਰੀ,
0: ਜਦੋਂ ਸਤਿਗੁਰੂ ਜੀ ਦੇ ਸੁੰਦਰ ਸਰੂਪ ਨੂੰ ਸਾਰੀਆਂ ਬੇਗਮਾ ਨੇ ਵੇਖਿਆ ਹੈ।
1: ਰੀਜ ਰਹੀ ਜਨ ਮ੍ਰਿਗੀ ਵਿਚਾਰੀ,
0: ਸਤਿਗੁਰੂ ਜੀ ਦੇ ਸਰੂਪ ਤੇ ਰੀਜ ਗਈਆਂ ਨੇ, ਇਹਨਾਂ ਦੇ ਮਨ ਵਿੱਚ ਸਤਿਗੁਰੂ ਜੀ ਦੇ ਸਰੂਪ ਨੂੰ ਵੇਖ ਕੇ ਬੜਾ ਪ੍ਰੇਮ ਪੈਦਾ ਹੋਇਆ ਹੈ।
1: ਇੱਕ ਟੱਕ ਦੇਖ ਰਹੀ ਸਭ ਦਾਰਾ,
0: ਸਾਰੀਆਂ ਬੇਗਮਾ ਇੱਕ ਟੱਕ ਸਤਿਗੁਰੂ ਜੀ ਨੂੰ ਦੇਖ ਰਹੀਆਂ ਹਨ।
1: ਮਨੋ ਜੂਪ ਮੈਂ ਮਨ ਕੋ ਹਾਰਾ,
0: ਜਿਵੇਂ ਇਹਨਾਂ ਨੇ ਮਨ ਆਪਣਾ ਜਿਵੇਂ ਜੂਏ ਵਿੱਚ ਹਾਰ ਦਿੱਤਾ ਹੋਵੇ ਨਾ, ਜਿਵੇਂ ਕੋਈ ਮਨੁੱਖ ਜੂਏ ਵਿੱਚ ਸਭ ਕੁਝ ਹਾਰ ਜਾਂਦਾ, ਇਸ ਤਰ੍ਹਾਂ ਇਹ ਮਨ ਹਾਰ ਗਈਆਂ ਸਤਿਗੁਰੂ ਜੀ ਦੇ ਸੁੰਦਰ ਸਰੂਪ ਨੂੰ ਦੇਖ ਕਰਕੇ।
1: ਨਿਕਟ ਝਰੋਖੇ ਰਹਿ ਗਈ ਠਾਂਡੀ,
0: ਆਪਣੇ ਤੰਬੂ ਦੇ ਜਿਹੜੇ ਝਰੋਖੇ ਨੇ ਉਹਨਾਂ ਦੇ ਕੋਲੇ ਖੜੀਆਂ ਹੋਈਆਂ ਹਨ।
1: ਪ੍ਰੀਤ ਬਲੋਕਨ ਕੀ ਔਰ ਬਾਡੀ,
0: ਇਹਨਾਂ ਦੇ ਅੰਦਰ ਗੁਰੂ ਦੇ ਦਰਸ਼ਨ ਕਰਨ ਦਾ ਬੜਾ ਪ੍ਰੇਮ ਵਧਿਆ ਹੈ।
1: ਹਟ ਨਾ ਸਕੇ ਚਿੱਤਰ ਸੀ ਖਰੀ,
0: ਇਹਨਾਂ ਕੋਲੋਂ ਉੱਥੋਂ ਪਿੱਛੇ ਨਹੀਂ ਹਟਿਆ ਜਾਂਦਾ, ਜਿਵੇਂ ਚਿੱਤਰ ਖੜਾ ਹੁੰਦਾ ਹੈ ਨਾ ਉਸ ਤਰ੍ਹਾਂ ਉੱਥੇ ਖਲੋਤੀਆਂ ਹਨ।
1: ਅੰਗ ਅੰਗ ਮਹਿ ਜਿਨ ਦੁੱਤ ਧਰੀ,
0: ਗੁਰੂ ਸਾਹਿਬ ਜੀ ਦੇ ਅੰਗ ਅੰਗ ਦੇ ਵਿੱਚ ਬੜੀ ਸੁੰਦਰਤਾ ਹੈ, ਸ਼ੋਭਾ ਭਰੀ ਹੋਈ ਹੈ।
1: ਜਬ ਲੱਗ ਗੁਰੂ ਸ਼ਾਹੂ ਢਿੱਗ ਖਰੀ,
0: ਸਤਸੰਗ ਜੀ ਜਦੋਂ ਤੱਕ ਸਤਿਗੁਰੂ ਜੀ ਬਾਦਸ਼ਾਹ ਦੇ ਕੋਲ ਰਹੇ ਹਨ,
1: ਇਤ ਉਤ ਨਹੀਂ ਬਲੋਚਨ ਕਰੀ,
0: ਇਹਨਾਂ ਬੇਗਮਾਂ ਨੇ ਆਪਣਾ ਧਿਆਨ ਇਧਰ ਉਧਰ ਨਹੀਂ ਕੀਤਾ, ਗੁਰੂ ਦੇ ਸਰੂਪ ਨੂੰ ਦੇਖਦੀਆਂ ਰਹੀਆਂ ਨੇ, ਗੁਰੂ ਦੇ ਦਰਸ਼ਨ ਕਰਦੀਆਂ ਰਹੀਆਂ ਹਨ।
1: ਉਠ ਗੁਰੂ ਵਹਿਰ ਕੋ ਚਾਲੀ,
0: ਜਦੋਂ ਸਤਿਗੁਰੂ ਜੀ ਬਾਦਸ਼ਾਹ ਦੇ ਤੰਬੂ ਦੇ ਵਿੱਚੋਂ ਨਿਕਲ ਕਰਕੇ ਬਾਹਰ ਨੂੰ

0: ਇਹ ਵਿਆਕੁਲ ਹੋ ਗਈਆਂ ਵੀ ਹੁਣ ਸਤਿਗੁਰ ਜੀ ਇੱਥੋਂ ਉੱਠ ਕੇ ਚੱਲੇ ਹਨ।
1: ਚਿੱਤ ਮੈਂ ਲੱਗੀ ਚਟਪਟੀ ਐਸੀ,
0: ਇਹਨਾਂ ਦੇ ਮਨ ਵਿੱਚ ਐਸੀ ਚਟਪਟੀ ਲੱਗੀ ਹੈ, ਐਸਾ ਮਨ ਵਿੱਚ ਇਹਨਾਂ ਦੇ ਸਾਧ ਸੰਗਤ ਜੀ ਖਿਆਲ ਬਣਿਆ, ਖਿੱਚ ਬਣੀ ਹੈ।
1: ਇਨਸੋ ਮਿਲਬੋ ਲਹਿ ਹਮ ਕੈਸੀ,
0: ਸਾਡਾ ਇਹਨਾਂ ਦੇ ਨਾਲ ਕਿਵੇਂ ਮਿਲਾਪ ਹੋਵੇ, ਅਸੀਂ ਇਹਨਾਂ ਦੇ ਨਾਲ ਕਿਵੇਂ ਮਿਲੀਏ, ਮਿਲ ਕੇ ਕਿਵੇਂ ਇਹਨਾਂ ਦੇ ਦਰਸ਼ਨ ਕਰੀਏ।
1: ਨਿਕਟ ਹੋਏ ਜਬ ਦੇਖਣ ਕਰੈ,
0: ਜਦੋਂ ਨੇੜੇ ਹੋ ਕੇ ਅਸੀਂ ਇਹਨਾਂ ਦੇ ਦਰਸ਼ਨ ਕਰਾਂਗੇ।
1: ਸਤ ਪ੍ਰਮੋਦ ਕੋ ਹਿਰਦੇ ਧਰੈ,
0: ਉਸ ਸਮੇਂ ਮਨ ਵਿੱਚ ਹੋਰ ਪ੍ਰਸੰਨਤਾ ਧਾਰਨ ਕਰਾਂਗੀਆਂ, ਹੋਰ ਵੀ ਜਿਹੜੇ ਸਾਡੇ ਮਨ ਨੇ ਉਹ ਪ੍ਰਸੰਨ ਹੋਣਗੇ। ਇਹਨਾਂ ਦੇ ਮਨ ਦੀ ਐਸੀ ਭਾਵਨਾ ਹੈ,
1: ਚਿਤਵਤ ਯਤਨ ਅਨੇਕ ਪ੍ਰਕਾਰਾ,
0: ਇਸ ਭਾਵਨਾ ਕਰਕੇ ਹੁਣ ਸਤਿਗੁਰੂ ਜੀ ਦੇ ਨਾਲ ਮਿਲਣ ਵਾਸਤੇ ਮਨ ਵਿੱਚ ਕਈ ਤਰ੍ਹਾਂ ਦੇ ਯਤਨ ਸੋਚਣ ਲੱਗੀਆਂ ਹਨ।
1: ਗਨ ਦਾਸੀ ਮਹਿਬਾਕ ਉਚਾਰਾ,
0: ਇਹਨਾਂ ਨੇ ਸਾਧ ਸੰਗਤ ਜੀ ਜਿਹੜੀਆਂ ਇਹਨਾਂ ਕੋਲ ਦਾਸੀਆਂ ਸਨ, ਸਾਰੀਆਂ ਦੇ ਵਿੱਚ ਇਹ ਗੱਲ ਕਹੀ ਹੈ।
1: ਹਜ਼ਰਤ ਨਿਕਟ ਕੌਣ ਇਹ ਆਇਓ,
0: ਉਹਨਾਂ ਨੂੰ ਪੁੱਛਣ ਲੱਗੀਆਂ ਦਾਸੀਆਂ ਆਪਣੀਆਂ ਨੂੰ।

0: ਨਾਲ ਗੱਲਬਾਤ ਕੀਤੀ ਹੈ। ਬਹੁਤ ਸਮਾਂ ਉਹ ਹਜ਼ਰਤ ਜੀ ਦੇ ਕੋਲ ਬੈਠੇ ਰਹੇ ਹਨ।
1: ਦਾਸੀ ਏਕ ਵਰਦਾ ਸਭ ਜਾਣੀ,
0: ਇਹਨਾਂ ਦਾਸੀਆਂ ਦੇ ਵਿੱਚ ਇੱਕ ਬਜ਼ੁਰਗ ਦਾਸੀ ਸੀ ਜੋ ਸਤਿਗੁਰੂ ਜੀ ਦੇ ਬਾਬਤ ਜਾਣਦੀ ਸੀ।
1: ਸਭ ਬੇਗਮ ਕੋ ਭੀਬ ਖਾਨਾ,
0: ਤੇ ਉਸ ਦਾਸੀ ਨੇ ਸਤਸੰਗ ਜੀ ਬਜ਼ੁਰਗ ਔਰਤ ਨੇ ਨਾ ਇਹਨਾਂ ਬੇਗਮਾਂ ਨੂੰ

0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਨ ਜੋ ਹਜ਼ਰਤ ਜੀ ਦੇ ਕੋਲ ਆਏ ਸਨ
1: ਭਏ ਸਹਾਇਕ ਸ਼ਾਹੂ ਸਰੀਰ।
0: ਹੁਣ ਜਦੋਂ ਬਾਦਸ਼ਾਹ ਜੀ ਦੇ ਸਰੀਰ 'ਤੇ ਕਸ਼ਟ ਆਇਆ ਸੀ ਨਾ, ਇਹੀ ਸਹਾਇਕ ਬਣੇ ਨੇ, ਇਹਨਾਂ ਨੇ ਇਹਨਾਂ ਦੀ ਸਹਾਇਤਾ ਕੀਤੀ ਹੈ।
1: ਦੁਰਗ ਗਵਾਲੀਅਰ ਬੈਠੇ ਜਾਏ
0: ਅਤੇ ਹਜ਼ਰਤ ਜੀ ਦੀ ਤੰਦਰੁਸਤੀ ਵਾਸਤੇ, ਸਲਾਮਤੀ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਬੈਠ ਕਰਕੇ
1: ਜਾਪ ਲਏ ਸ਼ਾਹੂ ਬਚਾਈ,
0: ਜਾਪ ਕੀਤਾ ਅਤੇ ਬਾਦਸ਼ਾਹ ਜੀ ਨੂੰ ਬਚਾ ਲਿਆ ਹੈ ਦੁੱਖ ਤੋਂ ਸੰਕਟਮਈ ਸਮੇਂ।

0: ਬਾਅਦ ਬਾਹਰ ਚੱਲ ਕੇ ਆਏ ਹਨ।
1: ਹਜ਼ਰਤ ਮਨ ਹੀ ਸੀਸਨ ਵਾਏ,
0: ਹਜ਼ਰਤ ਜੀ ਇਹਨਾਂ ਨੂੰ ਆਪਣਾ ਪੀਰ ਮੰਨਦੇ ਹੈ, ਜਦੋਂ ਵੀ ਮਿਲਦੇ ਹੈ ਉਦੋਂ ਹੀ ਇਹਨਾਂ ਨੂੰ ਸੀਸ ਨਵਾਉਂਦੇ ਹਨ।
1: ਅਨਕੋ ਪਾਇਨ ਅਰਪਣ ਕਰੈ,
0: ਅਤੇ ਅਨੇਕਾਂ ਹੀ ਪ੍ਰੇਮ ਭੇਟਾਵਾਂ ਵੀ ਇਹਨਾਂ ਦੇ ਅੱਗੇ ਬਾਦਸ਼ਾਹ ਜੀ ਭੇਟਾ

0: ਜੀ ਜਦੋਂ ਇਸ ਬਜ਼ੁਰਗ ਦਾਸੀ ਦੇ ਕੋਲੋਂ ਇਹਨਾਂ ਬੇਗਮਾਂ ਨੇ ਸੁਣਿਆ ਹੈ ਨਾ ਕਿ ਪੀਰਾਂ ਦੇ ਪੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਸੋਹਣਿਆਂ ਦੇ ਸੰਤਾਨ ਨੇ, ਇਹਨਾਂ ਵਰਗਾ ਕੋਈ ਸੁੰਦਰ ਨਹੀਂ ਹੈ, ਅਤੇ ਫਿਰ ਇਹਨਾਂ ਸਾਰੀਆਂ ਬੇਗਮਾਂ ਨੇ ਜਦੋਂ ਸੁਣਿਆ ਅਤੇ ਆਪਣੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਇਹਨਾਂ ਨੇ ਸੋਚੇ ਹਨ।
1: ਕਹੇ ਸਾਹੂ ਸੋ ਪੀਰ ਦਿਖਾਈ,
0: ਇਹ ਆਪਸ ਦੇ ਵਿੱਚ ਮਿਲ ਕੇ ਕਹਿਣ ਲੱਗੇ ਕਿ ਅਸੀਂ ਬਾਦਸ਼ਾਹ ਨੂੰ ਕਹਾਂਗੇ।

0: ਤਿੰਨ ਚਰਣਾਂ ਕਿ ਜੋ ਤੁਹਾਡੇ ਪੀਰ ਨੇ ਗੁਰੂ ਪੀਰ ਨੇ ਜਿਹਨਾਂ ਨੂੰ ਤੁਸੀਂ ਆਪਣਾ ਗੁਰੂ ਪੀਰ ਮੰਨਦੇ ਹੋ, ਜੋ ਤੁਹਾਡੇ ਕੋਲ ਆਏ ਸਨ, ਜਿਹਨਾਂ ਦਾ ਤੁਸੀਂ ਬੜਾ ਸਤਿਕਾਰ ਕੀਤਾ, ਜਿਹਨਾਂ ਦਾ ਤੁਹਾਡੇ ਮਨ ਵਿੱਚ ਬੜਾ ਪਿਆਰ ਹੈ, ਸਾਨੂੰ ਵੀ ਉਹਨਾਂ ਦੇ ਦਰਸ਼ਨ ਕਰਵਾਓ। ਅਸੀਂ ਵੀ ਉਹਨਾਂ ਦੇ ਚਰਨਾਂ 'ਤੇ ਬੰਦਗੀ ਕਰਨੀ ਚਾਹੁੰਦੀਆਂ ਹਾਂ, ਵੰਦਨਾ ਕਰਨੀ ਚਾਹੁੰਦੀਆਂ ਹਾਂ।
1: ਦਰਸ਼ਨ ਕੋ ਦੁੱਖ ਗਨ ਹਰਨ,
0: ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਮੂਹ ਦੁੱਖ ਨਾਸ ਹੋ ਜਾਂਦੇ ਹਨ।
1: ਗਇਓ ਸ਼ਾਹੂ ਆਪਣੇ ਰਨ ਵਾਸ,
0: ਸਤਸੰਗ ਜੀ ਇਹਨਾਂ ਬੇਗਮਾਂ ਨੇ ਆਪਣੇ ਮਨ ਵਿੱਚ ਇਹ ਵਿਚਾਰ ਕੀਤੀ ਹੈ, ਇੱਧਰੋਂ ਹੁਣ ਬਾਦਸ਼ਾਹ ਆਪਣੀਆਂ ਰਾਣੀਆਂ ਦੇ ਰਣਵਾਸ ਵਿੱਚ ਗਿਆ, ਜਿੱਥੇ ਰਾਣੀਆਂ ਦੇ ਤੰਬੂ ਨੇ ਉਹਨਾਂ ਤੰਬੂਆਂ ਦੇ ਵਿੱਚ ਗਿਆ ਹੈ।
1: ਖਾਨ ਪਾਨ ਕੀ ਕਰਨ ਬਿਲਾਸ,
0: ਇੱਥੇ ਜਾ ਕੇ ਜਦੋਂ ਆਪਣੀਆਂ ਰਾਣੀਆਂ ਦੇ ਨਾਲ ਮਿਲ ਕੇ ਇੰਨੀ ਖਾਧਾ ਪੀਤਾ ਹੈ ਅਤੇ ਰਾਣੀਆਂ ਦੇ ਨਾਲ ਗੱਲਬਾਤ ਕੀਤੀ ਹੈ,
1: ਤਬ ਬੇਗਮ ਨੇ ਬਾਤ ਚਲਾਈ।
0: ਉਸ ਸਮੇਂ ਇਹਨਾਂ ਬੇਗਮਾਂ ਦੇ ਵਿੱਚੋਂ ਇੱਕ ਬੇਗਮ ਨੇ ਬਾਦਸ਼ਾਹ ਦੇ ਨਾਲ ਇਹ ਗੱਲ ਕੀਤੀ ਹੈ,
1: ਪੀਰ ਭਏ ਤੁਮਰੇ ਜੋ ਸਹਾਈ,
0: ਜਿਹੜੇ ਪੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੁਹਾਡੇ ਸਹਾਇਕ ਬਣੇ ਨੇ, ਜਿਹਨਾਂ ਨੇ ਤੁਹਾਨੂੰ ਮੌਤ ਦੇ ਮੂੰਹ ਵਿੱਚੋਂ ਬਚਾਇਆ ਹੈ।
1: ਦਰਸ਼ਨ ਤੇ ਅਗ ਉਗਨ ਹਰਤਾ,
0: ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਅਸੀਂ ਸੁਣਿਆ ਹੈ ਕਿ ਸਮੂਹ ਪਾਪ ਨਾਸ ਹੋ ਜਾਂਦੇ ਹਨ।
1: ਸੰਕਟ ਮੈਂ ਸਹਾਇ ਸੋ ਕਰਤਾ,
0: ਜਦੋਂ ਕਿਸੇ 'ਤੇ ਸੰਕਟਮਈ ਸਮਾਂ ਆਉਂਦਾ ਹੈ ਤੇ ਉਹਦੀ ਸਹਾਇਤਾ ਕਰਦੀ ਹੈ, ਜੇ ਕੋਈ ਸੰਕਟ ਦੇ ਵਿੱਚ ਉਹਨਾਂ ਨੂੰ ਯਾਦ ਕਰਦਾ ਹੈ ਤੇ ਸੰਕਟਮਈ ਸਮੇਂ ਦੇ ਵਿੱਚ ਆ ਕੇ ਪੀਰਾਂ ਦੇ ਪੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਦੀ ਸਹਾਇਤਾ

0: ਆਪਣੀਆਂ ਬੇਗਮਾਂ ਦੀ ਇਹ ਗੱਲ ਸੁਣ ਕੇ ਨਾ ਸਾਧ ਸੰਗਤ ਜੀ ਬਾਦਸ਼ਾਹ ਇਸ ਤਰ੍ਹਾਂ ਬੋਲਿਆ ਹੈ,
1: ਪੂਰਬ ਹੀ ਸੰਸੈ ਮੁਝ ਐਸੀ,
0: ਕਹਿਣ ਲੱਗਾ ਪਹਿਲਾਂ ਹੀ ਮੇਰੇ ਮਨ ਵਿੱਚ ਇਹ ਵੀ ਸ਼ੰਕਾ ਸੀ,
1: ਤਰਨ ਅਵਸਥਾ ਇਨਕੀ ਜੈਸੀ,
0: ਜਿਵੇਂ ਇਹਨਾਂ ਦੀ ਜਵਾਨ ਅਵਸਥਾ ਹੈ, ਇਹ ਜਵਾਨੀ ਵਿੱਚ ਇੰਨੀ ਸੋਹਣਾ ਸਰੂਪ ਹੈ, ਇਹ ਜਵਾਨ ਹਨ,
1: ਬਿਨ ਇਸਤਰੀ ਕਿਮ ਨਿਸਾ ਬਿਤਾਵੈ,
0: ਪਰਿਵਾਰ ਤੋਂ ਬਗੈਰ ਇਸਤਰੀ ਤੋਂ ਬਗੈਰ ਇਹ ਆਪਣਾ ਜਿਹੜਾ ਸਮਾਂ ਹੈ ਕਿਵੇਂ ਬਤੀਤ ਕਰਦੇ ਹਨ,
1: ਜਿਹਨੂੰ ਦੇਖ ਤਰੈ ਧੀਰ ਨਾ ਪਾਵੈ,
0: ਜਿਹਨਾਂ ਨੂੰ ਦੇਖ ਕੇ ਦੂਸਰੀਆਂ ਇਸਤਰੀਆਂ ਆਪਣਾ ਧੀਰ

0: ਤੇ ਚਿਹਰਾ ਇਹਨਾਂ ਦਾ ਕਮਲ ਵਾਂਗ ਖਿੜਦਾ ਹੈ।
1: ਕਹੋ ਪੀਰ ਕੋ ਪਰਖਣ ਅਬੈ,
0: ਇਹ ਕਹਿਣ ਲੱਗਾ ਕਿ ਹੁਣ ਪੀਰ ਜੀ ਦੀ ਨਾ ਤੁਸੀਂ ਪਰਖ ਕਰਨਾ ਕਰੋ। ਅਸਲ ਦੇ ਵਿੱਚ ਇਹਦੇ ਮਨ ਵਿੱਚ ਵੀ ਇਹ ਭਰਮ ਪੈਦਾ ਹੋਇਆ ਹੈ। ਭੁਲੇਖਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਵਾਨ ਨੇ, ਬੜੇ ਸੋਹਣੇ ਨੇ, ਅਤੇ ਇਹਨਾਂ ਦਾ ਪਰਿਵਾਰ ਵੀ ਇਹਨਾਂ ਦੇ ਨਾਲ ਨਹੀਂ ਹੈ, ਅਤੇ ਕੀ ਇਹਨਾਂ ਦੇ ਮਨ ਵਿੱਚ ਕੋਈ ਵਿਕਾਰ ਆਦਿਕ ਤਾਂ ਨਹੀਂ ਆਉਂਦਾ, ਇਹਨਾਂ ਨੂੰ ਵਿਕਾਰ ਪ੍ਰਭਾਵਿਤ ਤਾਂ ਨਹੀਂ ਕਰਦੇ। ਇਸ ਕਰਕੇ ਇਹਦੇ ਆਪਣੀਆਂ ਬੇਗਮਾਂ ਦੇ ਨਾਲ ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਰਖ ਕਰਨ ਵਾਸਤੇ ਇਹ ਵਿਚਾਰ ਕਰਦਾ ਹੈ।
1: ਕਾਮ ਬਸੀ ਹੋਏ ਕੈ ਨਹਿ ਕਬੈ,
0: ਕਿ ਇਹਨਾਂ ਦੇ ਜੀਵਨ ਦੇ ਜਾਂ ਮਨ ਦੇ ਕਦੇ ਕਾਮ ਪ੍ਰਭਾਵਿਤ ਨਹੀਂ ਪਾਉਂਦਾ, ਵਿਕਾਰ ਇਹਨਾਂ ਨੂੰ ਭਰਮਾਉਂਦੇ ਤੇ ਨਹੀਂ ਹਨ।
1: ਆਪਣੇ ਤਨ ਕੋ ਸਭ ਸ਼ਿੰਗਾਰੋ,
0: ਇਸ ਵਾਸਤੇ ਕਹਿਣ ਲੱਗਾ ਕਿ ਬੇਗਮ ਤੁਸੀਂ ਆਪਣਾ ਜਿਹੜਾ ਸਰੀਰ ਹੈ ਨਾ, ਇਹਨੂੰ ਚੰਗੀ ਤਰ੍ਹਾਂ 16 ਸ਼ਿੰਗਾਰ ਜਿਹੜੇ ਨੇ ਉਹਨਾਂ ਦੇ ਨਾਲ ਸ਼ਿੰਗਾਰਨਾ ਕਰੋ।
1: ਸਮੀਪੀ ਦਰਸ਼ਨ ਹਾਰੋ,
0: ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਜਾ ਕੇ ਉਹਨਾਂ ਦੇ ਦਰਸ਼ਨ ਕਰੋ। ਪਹਿਲਾਂ ਤੁਸੀਂ ਚੰਗੀ ਤਰ੍ਹਾਂ ਆਪਣੇ ਸਰੀਰ ਨੂੰ ਸ਼ਿੰਗਾਰਨਾ ਹੈ। 16 ਕੀ ਹੈ ਸ਼ਿੰਗਾਰ, ਕੀ ਅੰਜਨ ਬਾਜਿਆ ਵਾਲੀ ਗੱਲ ਹੈ ਕਿ 16 ਸ਼ਿੰਗਾਰ ਕਰਨੇ ਨੇ, ਸੁਰਮਾ ਪਾਉਣਾ, ਆਪਣੇ ਆਪ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ ਉਹਨਾਂ ਕੋਲ ਜਾਓ ਤੇ ਉਹਨਾਂ ਦੇ ਜਾ ਕੇ ਦਰਸ਼ਨ ਕਰੋਚਨ ਗਤ ਕੋ, ਤੇ ਟੇਢੀ ਨਿਗਾਹ ਦੇ ਨਾਲ ਫਿਰ ਉਹਨਾਂ ਨੂੰ ਤੁਸੀਂ ਜਾ ਕੇ ਦੇਖਣਾ
1: ਕਰਿਓ।
0: ਤੇ ਫਿਰ ਤੁਸੀਂ ਦੇਖਣਾ ਹੈ ਕਿ ਉਦੋਂ ਇਹਨਾਂ ਦਾ ਮਨ ਜਿਹੜਾ ਵਿਕਾਰੀ ਹੁੰਦਾ ਹੈ ਕਿ ਜਾਂ ਨਹੀਂ ਹੁੰਦਾ, ਇਹਨਾਂ ਦੇ ਮਨ ਵਿੱਚ ਕੋਈ ਵਿਕਾਰ ਆਉਂਦਾ ਹੈ ਜਾਂ ਨਹੀਂ ਆਉਂਦਾ। ਇਹ ਆਪਣੀ ਅਵਸਥਾ ਦੱਸਦਾ ਹੈ, ਕਹਿੰਦਾ ਮੈਂ ਤੇ ਜਿਹੜਾ ਵਿਕਾਰਾਂ ਤੋਂ ਬਚ ਨਹੀਂ ਸਕਦਾ, ਮੈਨੂੰ ਤੇ ਇਹ ਪ੍ਰਭਾਵਿਤ ਕਰ ਲੈਂਦੇ ਆ। ਇਸ ਕਰਕੇ ਜ਼ਰੂਰੀ ਨਹੀਂ ਹੁੰਦਾ ਗੁਰਮੁਖੋ ਕਿ ਜੋ ਸਾਡੀ ਅਵਸਥਾ ਹੈ ਜਾਂ ਸਾਡੀ ਮਨ ਦੀ ਹਾਲਤ ਹੈ ਉਹੀ ਕਿਸੇ ਦੂਸਰੇ ਦੀ ਵੀ ਹੋਵੇ। ਨਾਲੇ ਗੁਰੂ ਮਹਾਰਾਜ ਜੀ ਤੇ ਸਾਡੇ ਵਿਕਾਰਾਂ ਨੂੰ ਨਾਸ਼ ਕਰਨ ਵਾਲੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਤੇ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਜਦੋਂ ਗੁਰੂ ਕੀ ਸ਼ਰਨ ਵਿੱਚ ਆਉਣਾ ਹੈ ਨਾ ਤੇ ਅਰਦਾਸ ਕਰਿਆ

0: महाराज मैं तुहाड़ी शरण में आया है ते मेरे ते कृपा करो मैनू इन्हां विकारां तों हथ दे के बचा के रखियो महाराज मेरी रखिया करो। जिहड़ा गुरु अपने सिख नूं इह उपदेश दिंदा है उस गुरु नूं भला है जिहड़े विकार है सतसंग जी किवें प्रभावित कर सकदी ते भुलेखा है ना बंदे दा। इस करके इहदे मन दा भुलेखा सी कि शायद गुरु जवान ने सोहणे ने ते वकार जिहड़े ने इहनां नूं प्रभावित कर लैणगे। इस करके अपनियां इस्त्रियां नूं इहने अपनियां बेगमां नूं सतगुरु जी दे कोल भेजिआ ਅਤੇ ਆਪਣੇ ਬਾਰੇ ਕਹਿ ਰਿਹਾ ਕਿ ਮੈਂ ਤੇ ਇਹਨਾਂ ਵਿਕਾਰਾਂ ਤੋਂ ਬਚ ਨਹੀਂ ਸਕਦਾ।
1: ਜਿਨ ਕੈ ਤਨ ਉੱਪਰ ਤਰਨਾਈ
0: ਤੇ ਉਹਨਾਂ ਦਾ ਸਰੀਰ ਜਿਹੜਾ ਹੈ ਨਾ ਜੀ ਜਵਾਨ ਅਵਸਥਾ ਵਿੱਚ ਹੈ।
1: ਸੁਣ ਬੇਗਮ ਮਨ ਭਾਵਤ ਹੋਈ
0: ਤੇ ਜਦੋਂ ਬਾਦਸ਼ਾਹ ਦੀਆਂ ਗੱਲਾਂ ਸੁਣੀਆਂ ਨੇ ਸਤਸੰਗ ਜੀ ਬੇਗਮਾਂ ਅੱਗੇ ਚਾਹੁੰਦੀਆਂ ਸਨ ਮਹਾਰਾਜ ਜੀ ਦੇ ਦਰਸ਼ਨ ਕਰਨੇ ਉਹਤੇ ਸਤਿਗੁਰੂ ਜੀ ਨੂੰ ਮਿਲਣਾ ਚਾਹੁੰਦੀਆਂ ਸਨ।
1: ਹਰਖ ਵਿਸਾਲ ਵਿਖੇ ਸਭ ਕੋਈ
0: ਸਾਰੀਆਂ ਬਾਦਸ਼ਾਹ ਦੀ ਗੱਲ ਸੁਣ ਕੇ ਬੜੀਆਂ ਖੁਸ਼ ਹੋਈਆਂ ਹਨ।
1: ਭਈ ਭੋਰ ਜਹ ਹੋਵੇ ਡੇਰਾ
0: ਭਈ ਭੋਰ ਜਹ ਹੋਵੇ ਡੇਰਾ ਬਾਦਸ਼ਾਹ ਦੀ ਨਾਲ ਇਹ ਵਿਚਾਰ ਹੋਈ ਹੈ ਕਿ ਸਵੇਰ ਹੁੰਦਿਆਂ ਸਾਰ ਜਿੱਥੇ ਫਿਰ ਡੇਰਾ ਹੋਵੇਗਾ ਸਤਿਗੁਰੂ ਜੀ ਡੇਰਾ ਕਰਨਗੇ।
1: ਹਮ ਕਰਹਿ ਦਰਸ਼ਨ ਗੁਰ ਕੀ ਰਾਹ
0: ਅਸੀਂ ਉੱਥੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ
1: ਕਰਾਂਗੀਆਂ।
0: ਇਸ ਤਰ੍ਹਾਂ ਬਾਦਸ਼ਾਹ ਦੀ ਨਾਲ ਬੇਗਮਾਂ ਨੇ ਸਲਾਹ ਕੀਤੀ ਅਤੇ ਰਾਤ ਬਤੀਤ ਕੀਤੀ ਹੈ।
1: ਚਿਤ ਬੇਗਮ ਕੀ ਅੱਤ ਖਟਕਾਈ
0: ਬੇਗਮਾਂ ਦੇ ਮਨ ਵਿੱਚ ਜਿਹੜਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਬੜੀ

0: ਇੱਧਰ ਹੁਣ ਬਿਆਸ ਦਰਿਆ 'ਤੇ ਪਹੁੰਚੇ ਨੇ ਸਤਿਗੁਰੂ ਜੀ ਵੀ ਅਤੇ ਬਾਦਸ਼ਾਹ ਵੀ। ਜਦੋਂ ਜਾ ਕੇ ਬਿਆਸ ਦਰਿਆ ਦੇ ਜਲ ਨੂੰ ਵੇਖਿਆ ਹੈ,
1: ਪਾਰ ਉਰਾਰ ਸਿਵਰ ਕੋ ਘਾਲਾ,
0: ਇਸ 'ਤੇ ਆਰ ਪਾਰ ਜਿਹੜਾ ਹੈ ਨਾ ਸਤਿਗੁਰੂ ਜੀ ਨੇ ਫਿਰ ਡੇਰਾ ਲਾਇਆ ਹੈ।
1: ਜਹਾਂ ਕੈ ਤੰਬੂ ਲਗੇ ਵਿਸਾਲਾ,
0: ਇੱਧਰ ਬਾਦਸ਼ਾਹ ਨੇ ਵੀ ਆਪਣਾ ਡੇਰਾ ਕੀਤਾ ਹੈ, ਜਿੱਥੇ ਜਿੱਥੇ ਕਿੱਥੇ ਬੜੇ ਤੰਬੂ ਲਗੇ ਨੇ। ਇੱਕ ਪਾਸੇ ਗੁਰੂ ਸਾਹਿਬ ਜੀ ਨੇ, ਗੁਰੂ ਦੀਆਂ ਫੌਜਾਂ ਨੇ, ਇੱਕ ਪਾਸੇ ਬਾਦਸ਼ਾਹ ਹੈ, ਬਾਦਸ਼ਾਹ ਦੇ ਨਾਲ ਫੌਜਾਂ ਨੇ, ਇਹਦੀਆਂ ਬੇਗਮਾਂ ਨੇ, ਇਹਨਾਂ ਦੇ ਵੀ ਬੜੇ ਤੰਬੂ ਲੱਗੇ ਹਨ।
1: ਗਜ ਬਾਜੀ ਅਰ ਨਰ ਸਮੁਦਾਏ,
0: ਇੱਥੇ ਬੜੇ ਹਾਥੀ ਘੋੜੇ ਅਤੇ ਬਹੁਤ ਮਨੁੱਖ ਹਨ।
1: ਇੱਕ ਸਭ ਹਿੰਨ ਵਿਸਰਾਮ ਸੁਪਾਏ,
0: ਸਾਰਿਆਂ ਨੇ ਜਦੋਂ ਡੇਰਾ ਕੀਤਾ ਹੈ ਆਪਣੇ ਆਪਣੇ ਸਥਾਨ 'ਤੇ ਟਿਕ ਕੇ ਆਰਾਮ ਕੀਤਾ ਹੈ।
1: ਵੀਰ ਪ੍ਰੀਖਿਆ ਪਰਖ ਬੇ ਜਹਾਂਗੀਰ ਕਾ ਦੀਨ,
0: ਇੱਧਰ ਬਾਦਸ਼ਾਹ ਜਹਾਂਗੀਰ ਨੇ ਆਪਣੀਆਂ ਬੇਗਮਾਂ ਨੂੰ ਪੀਰਾਂ ਦੇ ਪੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਰਖ ਕਰਨ ਵਾਸਤੇ ਕਿਹਾ ਹੈ।
1: ਸਭ ਬੇਗਮ ਮਨ ਭਾਵਤੀ ਜਾਣ ਹਰਖ ਬੜ ਕੀਨ,
0: ਸਾਰੀਆਂ ਬੇਗਮਾਂ ਆਪਣੇ ਮਨ ਭਾਉਂਦੀ ਗੱਲ ਹੋਈ ਜਾਣ ਕੇ ਬੜੀਆਂ ਖੁਸ਼ ਹੋਈਆਂ ਹਨ।
1: ਕੋੜਸ ਬਰਖਣ ਕੋ ਬੀਸ,
0: ਕਵੀ ਜੀ ਲਿਖਦੇ ਹੈ ਕਿ ਇਹਨਾਂ ਬੇਗਮਾਂ ਦੀ ਜਿਹੜੀ ਉਮਰ ਹੈ ਕੋਈ 16 ਸਾਲਾਂ ਦੀ ਹੈ, ਕੋਈ 20 ਸਾਲਾਂ ਦੀ ਹੈ।
1: ਕਿਸ ਬੇਗਮ ਕੀ ਬੈਸ ਪਤੀਸ,
0: ਕਿਸੇ ਬੇਗਮ ਦੀ ਜਿਹੜੀ ਉਮਰ ਹੈ

0: ਉਸ ਤੋਂ ਬਾਅਦ ਸੋਹਣੇ ਵੱਖ ਵੱਖ ਰੰਗਾਂ ਵਾਲੇ ਜਿਹੜੇ ਇਹਨਾਂ ਦਾ ਰੰਗਦਾਰ ਕੱਪੜੇ ਉਹ ਧਾਰਨ ਕੀਤੇ ਹਨ,
1: ਜੇਵਰ ਜਬਰ ਜਵਾਹਰ ਜਰੀ,
0: ਅਤੇ ਜਿਹੜੇ ਗਹਿਣੇ ਨੇ ਬੜੇ ਕੀਮਤੀ ਪਾਏ ਨੇ, ਜਿਨ੍ਹਾਂ ਵਿੱਚ ਹੀਰੇ ਜਵਾਹਰਾਤ ਜੜੇ ਹੋਏ ਹਨ,
1: ਮੁਕਤਾ ਗੋਲ ਆਪ ਬੜ ਖਰੀ,
0: ਗੋਲ ਚਿੱਟੇ ਰੰਗ ਦੇ ਜਿਹੜੇ ਮੋਤੀ ਨੇ ਜਿਨ੍ਹਾਂ ਦੀ ਚਮਕ ਪਾਣੀ ਵਰਗੀ ਹੈ, ਐਸੇ ਗੋਲ ਚਿੱਟੇ ਮੋਤੀਆਂ ਦੀਆਂ ਮਾਲਾ ਇਹਨਾਂ ਨੇ ਗਲਾਂ ਵਿੱਚ ਪਾਈਆਂ ਹੋਈਆਂ ਹਨ,
1: ਹੀਰਨ ਕੋ ਚਾਮੀ ਕਰ ਚਾਰੂ,
0: ਹੀਰਿਆਂ ਦੀ ਜੜਤ ਵਾਲੇ ਸੋਨੇ ਦੇ ਜਿਹੜੇ ਸੁੰਦਰ ਗਹਿਣੇ ਨੇ ਉਹ ਵੀ ਇਹਨਾਂ ਨੇ ਧਾਰਨ ਕੀਤੇ ਹਨ,
1: ਚਮਕਤ ਚੌਸ ਚੌਸਰ ਹਾਰ ਉਧਾਰੂ,
0: ਚਮਕਤ ਚੌਸਰ ਹਾਰ ਉਧਾਰੂ, ਚੌਰਸ ਜਿਹੜੇ ਹਾਰ ਨੇ ਨਾ ਸੋਨੇ ਦੇ, ਇਹਨਾਂ ਦੇ ਵਿੱਚ ਹੀਰਿਆਂ ਦੀ ਜੜਤ ਜੜੀ ਹੋਈ ਆ, ਗਲਾਂ ਵਿੱਚ ਪਾਏ ਨੇ, ਬੜੇ

ਉਹ ਜਿਹੜੀਆਂ ਰਾਜਕੁਮਾਰੀਆਂ ਨੇ ਨਾ, ਜਿਹੜੀਆਂ ਬਾਦਸ਼ਾਹ ਦੀਆਂ ਬੇਗਮਾਂ ਨੇ, ਰਾਜਪੂਤਾਂ ਦੀਆਂ ਜਿਹੜੀਆਂ ਬੱਚੀਆਂ ਨੇ, ਰਾਜਕੁਮਾਰੀਆਂ ਨੇ, ਉਹ ਬਹੁਤ ਸੁੰਦਰ ਸੁਰੂਪ ਵਾਲੀਆਂ

0: ਸੁੰਦਰ ਸਰੂਪ ਵਾਲੀਆਂ ਬੇਗਮਾਂ ਨੇ ਨਾ, ਅਤੇ ਸਤਿਗੁਰੂ ਜੀ ਦੇ ਕੋਲ ਜਦੋਂ ਦਰਸ਼ਨ ਕਰਨ ਵਾਸਤੇ ਆਈਆਂ ਹਨ,
1: ਪ੍ਰਥਮ ਪੱਠੀ ਦਾਸੀ ਕੋ ਕਹਿਓ,
0: ਇਹਨਾਂ ਨੇ ਆਪਣੇ ਆਉਣ ਤੋਂ ਪਹਿਲਾਂ ਇੱਕ ਦਾਸੀ ਭੇਜੀ ਹੈ ਸਤਿਗੁਰੂ ਜੀ ਦੇ ਕੋਲ, ਤੇ ਉਹਨੇ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ,
1: ਬੇਗ ਮਾਤ ਤੁਮ ਦਰਸ਼ਨ ਚਾਹਿਓ।
0: ਮਹਾਰਾਜ, ਬਾਦਸ਼ਾਹ ਜਹਾਂਗੀਰ ਦੀਆਂ ਜਿਹੜੀਆਂ ਬੇਗਮਾਂ ਨੇ ਨਾ, ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਹਨ।
1: ਅੰਤਰ ਹੋਏ ਇਕੰਤ ਗੁਰ ਬੈਸੀ।
0: ਮਹਾਰਾਜ, ਆਪ ਜੀ ਤੰਬੂ ਦੇ ਅੰਦਰ ਇਕਾਂਤ ਹੋ ਕੇ ਬੈਠ ਕਰਕੇ
1: ਪਰਦੇ ਮਹਿ ਦਰਸੀ ਤਰੇ ਜੈਸੀ,
0: ਪਰਦੇ ਦੇ ਵਿੱਚ ਬੈਠ ਕੇ ਤੁਸੀਂ ਦਰਸ਼ਨ ਦਿਓ, ਜਿਵੇਂ ਬਾਦਸ਼ਾਹ ਦੀਆਂ ਸਾਰੀਆਂ ਬੇਗਮਾਂ ਤੁਹਾਡੇ ਦਰਸ਼ਨ ਕਰ ਲੈਣ, ਜਿਵੇਂ ਇਸਤਰੀ ਜਿਹੜੀ ਹੈ ਨਾ ਪਰਦੇ ਵਿੱਚ ਬੈਠੀ ਹੁੰਦੀ ਹੈ, ਇਸ ਤਰ੍ਹਾਂ ਤੁਸੀਂ ਪਰਦੇ ਵਿੱਚ ਬੈਠ ਕੇ ਬਾਦਸ਼ਾਹ ਦੀਆਂ ਸਮੂਹ ਜਿਹੜੀਆਂ ਬੇਗਮਾਂ ਨੇ ਉਹਨਾਂ ਨੂੰ ਦਰਸ਼ਨ ਦੇਣਾ ਕਰਿਓ।
1: ਤਿੰਨ ਕੋ ਸਿਦਕ ਪੂਰੀ ਹੈ ਧੀਰ,
0: ਇਹ ਧੀਰ ਜਵਾਨ ਸਤਿਗੁਰੂ ਜੀ ਮਹਾਰਾਜ ਉਹਨਾਂ ਦਾ ਜਿਹੜਾ ਸਿਦਕ ਹੈ, ਉਹਨਾਂ ਦੇ ਮਨ ਦੀ ਜਿਹੜੀ ਭਾਵਨਾ ਹੈ, ਉਸ ਨੂੰ ਆਪ ਪੂਰੀਆਂ ਕਰਨਾ ਕਰੋ।
1: ਦੇਹੋ ਦਰਸ਼ਨ ਆਵੈ ਜਿਮ ਤੀਰ,
0: ਜਿਵੇਂ ਉਹ ਤੁਹਾਡੇ ਕੋਲ ਆਉਣ ਤੇ ਆਪ ਜੀ ਉਹਨਾਂ ਨੂੰ ਦਰਸ਼ਨ ਬਖਸ਼ਿਸ਼ ਕਰਕੇ ਨਿਹਾਲ

0: ਰਾਜ ਨਹੀਂ ਹੈ, ਆ ਕੇ ਉਹ ਦਰਸ਼ਨ ਕਰ ਸਕਦੀ ਹੈ। ਸਤਿਗੁਰੂ ਜੀ ਇਕਾਂਤ ਤੰਬੂ ਵਿੱਚ ਬੈਠ ਗਏ ਨੇ, ਇਹਨਾਂ ਦੀ ਭਾਵਨਾ ਸੀਗੀ ਇਕੱਲੇ ਸਤਿਗੁਰੂ ਜੀ ਬੈਠਣ ਤਾਂ ਅਸੀਂ ਇਹਨਾਂ ਦੇ ਦਰਸ਼ਨ ਕਰੀਏ। ਸਤਿਗੁਰੂ ਜੀ ਇਕੱਲੇ ਇਕਾਂਤ ਤੰਬੂ ਵਿੱਚ ਬੈਠ ਗਏ ਹਨ।
1: ਸਭ ਘਟ ਕੀ ਲਖ ਅੰਤਰਜਾਮੀ,
0: ਅੰਤਰਜਾਮੀ ਸਤਿਗੁਰੂ ਜੀ ਨੇ ਸਾਰੀਆਂ ਬੇਗਮਾਂ ਦੀ ਮਨ ਦੀ ਜਿਹੜੀ ਭਾਵਨਾ ਹੈ ਉਹਨੂੰ ਜਾਣਿਆ, ਕਿਉਂਕਿ ਗੁਰੂ ਹੈ ਹੀ ਉਹ ਜਿਹੜਾ ਸਾਡੇ ਅੰਦਰ ਦੀ ਜਾਣਦਾ ਹੈ। ਐਵੇਂ ਥੋੜ੍ਹਾ ਦਸਵੇਂ ਪਾਤਸ਼ਾਹ ਜੀ ਨੇ ਇਹ ਬਚਨ ਲਿਖ ਦਿੱਤੇ ਹੈ ਕਿ ਗੁਰੂ ਜਿਹੜਾ ਏਡਾ ਵੱਡਾ ਸਮਰੱਥ ਹੈ ਕਿ ਘਾਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਕੌਣ ਚੰਗਾ ਹੈ ਅਤੇ ਕੌਣ ਮੰਦਾ, ਸਾਡੇ ਅੰਦਰ ਕੀ ਚੱਲ ਰਿਹਾ ਹੈ, ਕੀ ਚੰਗਾ ਵਿਚਾਰ ਹੈ ਜਾਂ ਮੰਦਾ ਵਿਚਾਰ ਹੈ, ਇਹ ਗੁਰੂ ਜਾਣਦਾ ਹੈ। ਬੰਦਾ ਨਹੀਂ ਜਾਣ ਸਕਦਾ, ਪਰ ਇਹਨੂੰ ਸਾਰਾ ਹੀ ਪਤਾ ਹੈ, ਭਾਵੇਂ ਅਸੀਂ ਗੁਰੂ ਦੀ ਗੋਦ ਵਿੱਚ ਵੀ ਬੈਠੇ ਹਾਂ, ਸਾਡੇ ਅੰਦਰ ਕੀ ਚੱਲ ਰਿਹਾ ਹੈ ਗੁਰੂ ਜਾਣਦਾ ਹੈ। ਇਸ ਕਰਕੇ ਘੱਟ ਕੱਢ ਕੇ ਅੰਤਰ ਕੀ ਜਾਣਤ ਮਹਾਰਾਜ ਜੀ, ਭਲੇ ਬੁਰੇ ਕੀ ਪੀਰ ਪਛਾਣਤ, ਐਸੀ ਦੀਨ ਦਿਆਲ ਸਤਿਗੁਰੂ ਜੀ ਨੇ ਇਹਨਾਂ ਦੇ ਅੰਦਰ ਦੀ ਭਾਵਨਾ ਨੂੰ ਜਾਣਿਆ ਕਿ ਇਹਨਾਂ ਦੇ ਅੰਦਰ ਕੀ ਹੈ।
1: ਸਮਤ ਦੇਨ ਇਸ ਪੂਰਨ ਸਵਾਮੀ,
0: ਤੇ ਪੂਰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨਾਂ ਨੂੰ ਸੋਝੀ ਦੇਣ ਵਾਸਤੇ, ਇਹਨਾਂ ਨੂੰ ਸੰਵਾਦ ਦੇਣ ਵਾਸਤੇ
1: ਲੋਰੀ ਆਦਿਕ ਜੀ ਸਵਾਰੀ,
0: ਇਹਨਾਂ ਨੂੰ ਆਗਿਆ ਦਿੱਤੀ ਹੈ ਕਿ ਆ ਸਕਦੀ ਹੈ ਸਾਡੇ ਦਰਸ਼ਨ ਕਰਨ ਵਾਸਤੇ। ਮਨਾ ਨਹੀਂ ਕੀਤਾ ਵੀ ਨਹੀਂ ਆਉਣਾ, ਸਤਿਗੁਰੂ ਜੀ ਨੇ ਇਹਨਾਂ ਨੂੰ ਸਮਝਾਉਣ ਵਾਸਤੇ ਕਿ ਜੀਵਨ ਕਾਹਦੇ ਵਾਸਤੇ ਮਿਲਿਆ, ਇਸ ਜੀਵਨ ਦੀ ਪ੍ਰਾਪਤੀ ਕੀ ਹੈ, ਇਸ ਜੀਵਨ ਵਿੱਚ ਅਸੀਂ ਕੀ ਕਰਨਾ ਹੈ, ਇਹ ਉਪਦੇਸ਼ ਦੇਣ ਵਾਸਤੇ ਇਹਨਾਂ ਨੂੰ ਬੁਲਾਇਆ। ਡੂਰੀ ਆਦਿਕ ਜੀ ਅਸਵਾਰੀ, ਇਹ ਬੇਗਮਾ ਗੁਰੂ ਮਹਾਰਾਜ ਜੀ ਦਾ ਹੁਕਮ ਸੁਣ ਕੇ ਜੋ ਇਹਨਾਂ ਦੇ ਕੋਲ ਡੋਲੇ ਸਨ, ਅਸਵਾਰੀਆਂ ਸਨ,
1: ਪਰਦੇ ਮਹਿ ਹਜ਼ਰਤ ਕੀ ਨਾਰੀ,
0: ਇਹ ਸਾਰੀਆਂ ਬਾਦਸ਼ਾਹ ਦੀਆਂ ਜਿਹੜੀਆਂ ਇਸਤਰੀਆਂ ਹਨ, ਪਰਦਿਆਂ ਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ ਹਨ।
1: ਤਰੀਆਨ ਗੁਰੂ ਕੇ ਦੁਆਰੇ,
0: ਇਸ ਤਰ੍ਹਾਂ ਆਪਣੀਆਂ ਆਪਣੀਆਂ ਅਸਵਾਰੀਆਂ ਦੇ ਵਿੱਚ ਬੈਠ ਕੇ ਪਰਦੇ ਵਿੱਚ ਇਹ ਸਾਰੀਆਂ ਬੇਗਮ ਆਈਆਂ ਨੇ, ਤੇ ਸਤਿਗੁਰੂ ਜੀ ਦੇ ਦਰ ਤੇ ਆਣ ਕੇ ਇਹਨਾਂ ਨੇ ਉਤਾਰਾ ਕੀਤਾ ਹੈ।
1: ਗਮਨੀ ਨਿਕਟ ਆਨੰਦ ਕੋ ਧਾਰੀ,
0: ਬੜੇ ਆਨੰਦ ਨੂੰ ਧਾਰਨ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਇਹ ਸਤਿਗੁਰੂ ਜੀ ਦੇ ਕੋਲ ਗਈਆਂ ਹਨ।
1: ਬਹੁ ਦਿਨਾਰ ਜਵਾਹਰ ਲਿਆਈ,
0: ਭੇਟਾ ਕਰਨ ਵਾਸਤੇ ਬੜੇ ਦਿਨਾਰ ਬੜੇ ਹੀਰੇ ਜਵਾਹਰਾਤ ਲੈ ਕੇ ਆਈਆਂ ਹਨ।
1: ਪ੍ਰਥਮ ਪਾਇਨ ਧਰ ਅਗਵਾਈ,
0: ਤੇ ਪਹਿਲਾਂ ਇਹਨਾਂ ਨੇ ਜਾ ਕੇ ਨਾ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਅੱਗੇ ਜਿਹੜੀਆਂ ਭੇਟਾਂ ਲਿਆਂਦੀਆਂ ਨੇ ਉਹ ਰੱਖੀਆਂ ਹਨ।
1: ਕਰ ਕਰ ਬੰਧਨ ਬੈਠੀ ਤੀਰ,
0: ਉਸ ਤੋਂ ਬਾਅਦ ਸਤਿਗੁਰੂ ਜੀ ਨੂੰ ਇਹਨਾਂ ਨੇ ਵੰਦਨਾ ਕੀਤੀ ਹੈ, ਗੁਰੂ ਪੀਰ ਮੰਨ ਕੇ ਉਹਨਾਂ ਨੂੰ ਨਮਸਕਾਰ ਕੀਤੀ ਤੇ

0: ਇਹ ਨਿਯਮ ਹੈ ਕਿ ਆਪਣਾ ਮੁੱਖ ਢੱਕ ਕੇ ਰੱਖਦੀਆਂ। ਪਰ ਹੁਣ ਜਦੋਂ ਸਤਿਗੁਰੂ ਜੀ ਦੇ ਕੋਲ ਆਈਆਂ ਨਾ, ਕਿਉਂਕਿ ਮਨ ਦੇ ਵਿੱਚ ਵਿਚਾਰ ਕੁਝ ਹੋਰ ਸਨ, ਇੱਕ ਦਰਸ਼ਨਾਂ ਦਾ ਪਿਆਰ ਹੁੰਦਾ ਹੈ, ਦਰਸ਼ਨਾਂ ਦੀ ਭਾਵਨਾ ਹੁੰਦੀ ਹੈ, ਪਰ ਇਹਨਾਂ ਦਾ ਮਨ ਜਿਹੜਾ ਸੀ ਨਾ ਉਹ ਮੈਲਾ ਹੋ ਚੁੱਕਿਆ ਸੀ। ਗੁਰੂ ਦਾ ਸਰੂਪ ਦੇਖ ਕੇ ਮੈਲੀ ਭਾਵਨਾ ਸੀ ਕਿ ਅਸੀਂ ਗੁਰੂ ਮਹਾਰਾਜ ਜੀ ਨੂੰ ਆਪਣੇ ਵੱਸ ਵਿੱਚ ਕਰ ਲੈਣਾ, ਉਹਨਾਂ ਦੀ ਪਰਖ ਕਰਨ ਵਾਸਤੇ ਆਈਆਂ ਨਾ। ਇਸ ਕਰਕੇ ਇਹਨਾਂ ਨੇ ਆਪਣੇ ਮੁੱਖ ਤੋਂ ਜਿਹੜਾ ਪੜਦਾ ਸੀ ਉਹ ਲਾਂਭੇ ਕੀਤਾ ਹੈ, ਤਾਂ ਸਤਿਗੁਰੂ ਜੀ ਨੂੰ ਦੇਖਣ ਲੱਗੀਆਂ ਹਨ।
1: ਇੱਕ ਟੱਕ ਗੁਰ ਕੋ ਰੂਪ ਨਿਹਾਰੈ,
0: ਇੱਕ ਟੱਕ ਐ ਟਿਕ ਕੇ ਸਤਿਗੁਰੂ ਜੀ ਦੇ ਸੋਹਣੇ ਸਰੂਪ ਨੂੰ ਵੇਖਣ ਲੱਗੀਆਂ ਹਨ।
1: ਭਈ ਬੇਬਸ ਮੋਹਿਤ ਹੋਇ ਰਹੀ,
0: ਸਤ ਸੰਗਤ ਜੀ ਐਸਾ ਇਹਨਾਂ ਦਾ ਮਨ ਜਿਹੜਾ ਆਕਰਸ਼ਿਤ ਹੋਇਆ ਕਿ ਇਹਨਾਂ ਦੀ ਵੱਸ ਦੀ ਗੱਲ ਨਹੀਂ ਰਹੀ। ਇੱਕ ਟੱਕ ਨਿਗਾਹ ਟਕਾ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੋਹਣੇ ਮੁਖੜੇ ਨੂੰ ਦੇਖਣ ਲੱਗੀਆਂ ਹਨ।
1: ਦੇਖ ਦਸਾ ਸਤਿਗੁਰ ਤਬ ਕਹੀ,
0: ਜਦੋਂ ਸਤਿਗੁਰੂ ਜੀ ਨੇ ਇਹਨਾਂ ਦੀ ਇਹ ਹਾਲਤ ਵੇਖੀ ਹੈ ਨਾ, ਫਿਰ ਉਸ ਵੇਲੇ ਮੇਰੇ ਮਾਲਕ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨਾਂ ਨੂੰ ਇਹ ਵਚਨ ਕਿਹਾ ਹੈ।
1: ਪ੍ਰਥਮ ਪੁੰਨ ਕੋ ਫਲ ਇਹ ਪਾਇਓ,
0: ਸਤਿਗੁਰੂ ਜੀ ਕਹਿੰਦੇ ਵੀ ਬਚੀਓ, ਕਿਉਂਕਿ ਸਤਿਗੁਰੂ ਜੀ ਦੇ ਵਾਸਤੇ ਸਾਰੇ ਜਿਹੜੇ ਆ ਨਾ ਅਸੀਂ ਬੱਚੇ ਹੀ ਹਾਂ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਰੀਰ ਹੈ ਨਾ ਬੱਚਿਓ, ਤੁਹਾਨੂੰ ਪਤਾ ਕਿਵੇਂ ਮਿਲਿਆ? ਇਹ ਤੁਸੀਂ ਚੰਗੇ ਪੁੰਨ ਕਰਮ ਕੀਤੇ ਨੇ, ਉਹਨਾਂ ਦਾ ਫਲ ਤੁਹਾਨੂੰ ਪ੍ਰਾਪਤ ਮਿਲਿਆ। ਉਹਨਾਂ ਦਾ ਫਲ ਜਿਹੜਾ ਹੈ ਨਾ, ਉਸ ਫਲ ਦਾ ਇਹ ਸਦਕਾ ਤੁਹਾਨੂੰ

0: ਫਿਰ ਇਹ ਸੋਹਣੇ ਜਿਹੜੇ ਚੰਗੇ ਪਦਾਰਥ ਤੁਸੀਂ ਭੋਗ ਰਹੀਆਂ ਹੋ ਨਾ, ਇਹ ਤੁਸੀਂ ਚੰਗੇ ਕਰਮ ਕੀਤੇ ਹੈ ਉਹਨਾਂ ਦਾ ਫਲ ਮਿਲਿਆ ਹੈ। ਪਹਿਲੀ ਗੱਲ, ਮਨੁੱਖਾ ਸਰੀਰ ਜਿਹੜਾ ਮਿਲਿਆ ਵੀ ਚੰਗੇ ਕਰਮਾਂ ਕਰਕੇ ਮਿਲਿਆ, ਤੁਹਾਡਾ ਸੋਹਣਾ ਸਰੂਪ ਹੈ ਇਹ ਵੀ ਤੁਹਾਡੇ ਚੰਗੇ ਕਰਮ ਨੇ। ਬਸ ਸਤਿਗੁਰੂ ਜੀ ਦੇ ਤੇ ਵੈਸੇ ਵਚਨ ਨੇ, ਜੋ ਜਾਣੈ ਜੋਬਨ ਜੋ
1: ਸਤ
0: ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ। ਜਿਹੜਾ ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਜਵਾਨ ਹਾਂ, ਬੜਾ ਸੋਹਣਾ ਹੈ, ਮਹਾਰਾਜ ਜੀ ਕਹਿੰਦੇ ਇੱਕ ਗੱਲ ਚੇਤੇ ਰੱਖੀ, ਫਿਰ ਗੰਦਗੀ ਦਾ ਕੀੜਾ ਹੀ ਬਣੇਗਾ, ਹੋਰ ਕੁਝ ਨਹੀਂ ਮਿਲਣਾ ਇਹ ਸੋਹਣੇ ਸੋਹਣੇ ਸਰੂਪ 'ਚੋਂ। ਵੀ ਜਿਹੜਾ ਤੂੰ ਕਹਿੰਦਾ ਕਿ ਮੈਂ ਬੜਾ ਸੋਹਣਾ ਹੈ, ਮੇਰੇ 'ਤੇ ਬੜੀ ਜਵਾਨੀ, ਮੇਰੇ ਵਰਗਾ ਹੈ ਕੋਈ ਨਹੀਂ, ਮਹਾਰਾਜ ਕਹਿੰਦੇ ਜੇ ਇਹ ਭਾਵਨਾ ਬਣਾ ਕੇ ਰੱਖੇਗਾ ਤਾਂ ਫਿਰ ਇੱਕ ਗੱਲ ਚੇਤੇ ਰੱਖੀ, ਤੂੰ ਗੰਦਗੀ ਦਾ ਕੀੜਾ ਬਣਨਾ ਹੀ ਅੱਗੇ। ਇਹ ਜਿਹਨੇ ਤੈਨੂੰ ਸਰੂਪ ਦਿੱਤਾ ਹੈ, ਸਰੀਰ ਦਿੱਤਾ ਹੈ, ਉਹਨੂੰ ਯਾਦ ਕਰ, ਉਹਦਾ ਸ਼ੁਕਰ ਕਰ, ਸ਼ੁਕਰਾਨਾ ਕਰ ਕਿ ਚੰਗੇ ਕਰਮ ਨੇ ਤੇਰੇ। ਸਤਿਗੁਰੂ ਜੀ ਇਹਨਾਂ ਨੂੰ ਸਮਝਾ ਰਹੇ ਕਿ ਬੇਗਮੋ ਬਚੀਓ, ਇਹ ਸਰੀਰ ਤੁਹਾਨੂੰ ਚੰਗੇ ਕਰਮਾਂ ਦਾ ਫਲ ਕਰਕੇ ਮਿਲਿਆ, ਸੋਹਣਾ ਸਰੂਪ ਤੁਹਾਨੂੰ ਮਿਲਿਆ ਹੈ ਨਾ, ਇਹ ਵੀ ਤੁਹਾਡੇ ਚੰਗੇ ਕਰਮ ਨੇ। ਅਤੇ ਸਰਵ ਪਦਾਰਥ ਭੋਗੋ ਭਲੀ, ਸਾਰੇ ਜਿਹੜੇ ਚੰਗੇ ਪਦਾਰਥ ਤੁਸੀਂ ਭੋਗ ਰਹੀਆਂ ਹੋ, ਸੁੱਖ ਭੋਗ ਰਹੇ ਹੋ ਨਾ, ਇਹ ਵੀ ਤੁਹਾਡੇ ਚੰਗੇ ਪਿਛਲੇ ਕਰਮ ਨੇ, ਉਹਨਾਂ ਦਾ ਫਲ ਹੈ।
1: ਜਸ਼ ਇੱਛੋ ਤਸ ਪੂਰਨ ਮਿਲੇ,
0: ਜਿਸ ਤਰ੍ਹਾਂ ਦੀ ਵੀ ਤੁਹਾਡੀ ਇੱਛਾ ਹੁੰਦੀ ਹੈ, ਜਿਹੜੀ ਵੀ ਚੀਜ਼ ਦੀ ਤੁਸੀਂ ਇੱਛਾ ਕਰਦੀਆਂ ਹੋ, ਤੁਹਾਨੂੰ ਉਸੇ ਵੇਲੇ ਬਾਦਸ਼ਾਹ ਲਿਆ ਕੇ ਦਿੰਦਾ ਹੈ।
1: ਪੀਰ ਫਕੀਰ ਨੂੰ ਸੇਵਾ ਕਰੀਏ
0: ਹੈ। ਦੂਸਰੀ ਗੱਲ ਹੈ ਕਿ ਜਿਹੜੇ ਪੀਰ ਫਕੀਰ ਹੁੰਦੇ ਆ ਨਾ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਉਹਨਾਂ ਦੀ ਪਰਖ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਆਖੋ ਕਿ ਅਸੀਂ ਸੋਹਣੀਆਂ ਵਾਂ ਅਤੇ ਅਸੀਂ ਉਹਨਾਂ ਦੀ ਹੁਣ ਪਰਖ ਕਰਾਂਗੇ। ਮਹਾਰਾਜ ਕਹਿੰਦੇ ਨਹੀਂ, ਰੱਬ ਦੇ ਪਿਆਰੇ ਜਿਹੜੇ ਪੀਰ ਫਕੀਰ ਹੁੰਦੇ ਆ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ।
1: ਮਨ ਕੋ ਪ੍ਰੇਮ ਸਾਹੂ ਮੈਂ ਧਰੀਆ ਹੈ,
0: ਤੇ ਜਿਹੜਾ ਮਨ ਦਾ ਪ੍ਰੇਮ ਹੈ ਨਾ, ਤੁਸੀਂ ਆਪਣੇ ਪਤੀ ਦੇ ਵਿੱਚ ਹੀ ਧਾਰਨ ਕਰਕੇ ਰੱਖਣਾ, ਤੁਸੀਂ ਬਾਦਸ਼ਾਹ ਦੇ ਨਾਲ ਜਿਹੜਾ ਮਨ ਦਾ ਪਿਆਰ ਹੈ, ਉਹ ਮਨ ਕਰਕੇ ਤੁਸੀਂ ਬਾਦਸ਼ਾਹ ਨਾਲ ਹੀ ਪਿਆਰ ਕਰਨਾ ਹੈ।
1: ਰੀਅਨ ਕੋ ਅਮਾਨ ਇਹ ਹੈ,
0: ਇਹ ਇਸਤਰੀਆਂ ਦਾ ਧਰਮ ਹੈ, ਜਿਹੜੀ ਇਸਤਰੀ ਹੈ ਨਾ, ਉਹ ਆਪਣੇ ਪਤੀ ਨਾਲ ਪਿਆਰ ਕਰੇ, ਪਤੀ ਤੋਂ ਬਗੈਰ ਜਿਹੜਾ ਉਹ ਦੂਸਰਿਆਂ ਨੂੰ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ, ਇਕੱਲਾ ਇਸਤਰੀਆਂ ਵਾਸਤੇ ਨਹੀਂ, ਮਨੁੱਖਾਂ ਵਾਸਤੇ ਵੀ ਹੈ। ਸਤਿਗੁਰੂ ਜੀ ਦੇ ਰਹਿਤਨਾਮਿਆਂ ਦੇ ਅਸੀਂ ਬਚਨ ਪੜ੍ਹਦੇ ਹਾਂ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਕਰ ਜਾਣ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਿਆ। ਸਤਿਗੁਰੂ ਜੀ ਦੇ ਇਹ ਰਹਿਤਨਾਮਿਆਂ ਦੇ ਵਚਨ ਹਨ, ਕੇਵਲ ਇਹ ਬੰਦੇ ਵਾਸਤੇ ਨਹੀਂ ਹੈ ਜਾਂ ਇਸਤਰੀ ਵਾਸਤੇ ਨਹੀਂ, ਇੱਥੇ ਤਾਂ ਵੈਸੇ ਵਿਸ਼ੇਸ਼ ਕਰਕੇ ਬੇਗਮਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਪਦੇਸ਼ ਦੇ ਰਹੇ ਹੈ ਕਿ ਜਿਹੜੀ ਇਸਤਰੀ ਉਹਦਾ ਅਮਾਨ ਹੈ, ਧਰਮ ਹੈ, ਪਤ ਬਿਨ ਅਪਰ ਪੁਰਖ ਨ ਹੈ ਚਾਹੇ, ਕਿ ਪਤੀ ਤੋਂ ਬਗੈਰ ਹੋਰ ਕਿਸੇ ਮਨੁੱਖ ਦੇ ਪ੍ਰਤੀ ਮਨ ਵਿੱਚ ਕੋਈ ਮਾੜੀ ਭਾਵਨਾ ਨਹੀਂ ਰੱਖਣੀ, ਕੋਈ ਮਾੜੀ ਵਿਚਾਰ ਨਹੀਂ ਰੱਖਣੇ।
1: ਸੁਣ ਕਰ ਸਤਿਗੁਰ ਕੋ ਬਚਨੀ ਕੋ,
0: ਸਤਿਗੁਰੂ ਜੀ ਦੇ ਸੁੰਦਰ ਚੰਗੇ ਜਿਹੜੇ ਵਚਨ ਨੇ ਉਹਨਾਂ ਨੂੰ ਸੁਣ ਕਰਕੇ,
1: ਚਾਹੇ ਉਪਾਵਨ ਮਨ ਮਤ ਜੀ ਕੋ,
0: ਫਿਰ ਵੀ ਨਾ ਇਹਨਾਂ ਦੇ ਮਨ ਦੀ ਜਿਹੜੀ ਅਜੇ ਚੰਚਲਤਾ ਆਈ ਹੈ ਉਹ ਦੂਰ ਨਹੀਂ ਹੋਈ, ਮਨ ਦਾ ਭਰਮ ਦੂਰ ਨਹੀਂ ਹੋਇਆ, ਸਤਿਗੁਰੂ ਜੀ ਨੂੰ ਪ੍ਰਭਾਵਿਤ ਕਰਨੀਆਂ ਚਾਹੁੰਦੀਆਂ ਹਨ।
1: ਕਹੋ ਪੀਰ ਜੀ ਸਾਥ ਨਦਾਰਾ,
0: ਕਹਿਣ ਲੱਗੀਆਂ ਮਹਾਰਾਜ ਤੁਹਾਡੀ ਜਿਹੜੀ ਇਸਤਰੀ ਹੈ ਉਹ ਤੇ ਤੁਹਾਡੇ ਨਾਲ ਨਹੀਂ ਹੈ,
1: ਤਰਨ ਪੈਸ ਕੇ ਮਹੋਤ ਉਗਜਾਰਾ,
0: ਤੇ ਤੁਹਾਡੀ ਜਿਹੜੀ ਅਵਸਥਾ ਹੈ ਉਹ ਜਵਾਨੀ ਵਾਲੀ ਹੈ, ਤੇ ਤੁਸੀਂ ਵਿਕਾਰਾਂ ਤੋਂ ਕਿਵੇਂ ਬਚਦੇ ਹੋ, ਤੁਹਾਨੂੰ ਕੀ ਵਿਕਾਰ ਪ੍ਰਭਾਵਿਤ ਨਹੀਂ ਕਰਦੇ,
1: ਰੂਪ ਅਨੂਪਮ ਸੁੰਦਰ ਹੈ,
0: ਤੇ ਤੁਹਾਡਾ ਜਿਹੜਾ ਸਰੂਪ ਹੈ ਉਹ ਵੀ ਬਹੁਤ ਸੁੰਦਰ ਹੈ,
1: ਦੇਖਤ ਕੌਣ ਹਰਖ ਨਹਿ ਲਹੈ,
0: ਮਹਾਰਾਜ ਤੁਹਾਡੇ ਵੱਲ ਵੇਖ ਕੇ ਕੌਣ ਜਿਹੜਾ ਹੈ ਪ੍ਰਭਾਵਿਤ ਨਾ ਹੋਵੇ, ਇਹਦੇ ਮਨ

0: ਜਿਹੜੀ ਉਮਰ ਹੈ ਨਾ ਉਹ ਜਵਾਨੀ ਵਾਲੀ ਹੈ, ਸੋਹਣਾ ਸਰੂਪ ਹੈ, ਅਤੇ ਮਨ ਪਾਉਂਦੇ ਜਿਹੜੇ ਵਿਲਾਸ ਤੁਸੀਂ ਕਿਉਂ ਨਹੀਂ ਕਰਦੇ? ਇਹ ਹੁਣ ਸਮਾਂ ਹੈ ਕਿਤੇ ਦੁਬਾਰਾ ਵਾਰ ਵਾਰ ਜਵਾਨੀ ਥੋੜ੍ਹਾ ਆਉਂਦੀ ਹੈ, ਤੁਸੀਂ ਸੋਹਣੇ ਵੀ ਹੋ, ਜਵਾਨ ਵੀ ਹੋ, ਅਤੇ ਇਸ ਕਰਕੇ ਜਿਹੜੀ ਜਵਾਨੀ ਹੈ ਇਸ ਜਵਾਨੀ ਦਾ ਆਨੰਦ ਤੁਹਾਨੂੰ ਮਾਨਣਾ ਚਾਹੀਦਾ ਹੈ।
1: ਆਨੰਦ ਮਨਿੰਦਨ ਇਸਕੀ,
0: ਇਹ ਹੁਣ ਕਿਉਂਕਿ ਇਹਨਾਂ ਦੀ ਮਨ ਦੀ ਅਵਸਥਾ ਹੈ, ਇਹ ਰਾਜ ਘਰਾਣੇ ਦੀਆਂ ਰਾਜ ਕੁਮਾਰੀਆਂ ਨੇ, ਬਾਦਸ਼ਾਹ ਦੀਆਂ ਇਹ ਬੇਗਮਾਂ ਨੇ, ਜੋ ਇਹਨਾਂ ਦਾ ਜੀਵਨ ਹੈ ਇਹ ਸਮਝਦੀਆਂ ਕਿ ਸ਼ਾਇਦ ਮਹਾਰਾਜ ਜੀ ਵੀ ਸਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਜਾਣਗੇ, ਪਰ ਆਨੰਦ ਮਨਿੰਦਨ ਇਸਕੀ, ਇਹ ਜਿਹੜਾ ਜਵਾਨੀ ਦਾ ਨਸ਼ਾ ਹੈ,

0: ਸਰਬ ਸੁਖ ਕੀ ਤਨ ਚੀਨ। ਸਾਰੇ ਜਿਹੜੇ ਯੋਗ ਸੁਖ ਨੇ ਨਾ, ਉਹ ਆਪਣੇ ਸਰੀਰ ਦੇ, ਉਹਨਾਂ ਨੂੰ ਤੁਸੀਂ ਜਾਣਨਾ ਕਰੋ।
1: ਸ੍ਰੀ ਹਰਗੋਬਿੰਦ ਸੁਣ ਕਰ ਕਹਿਓ।
0: ਇਹਨਾਂ ਦੀ ਇਹ ਗੱਲ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਚਨ ਕੀਤਾ ਹੈ,
1: ਨਾਰ ਭੋਗ ਸਭ ਜਨ ਮਨ ਲਹਿਓ।
0: ਮਹਾਰਾਜ ਕਹਿੰਦੇ ਇੱਕ ਗੱਲ ਚੇਤੇ ਰੱਖਿਓ ਕਿ ਜਿਹੜਾ ਭੋਗ ਦੀ ਤੁਸੀਂ ਗੱਲ ਕਰਦੇ ਹੋ ਨਾ, ਇਹ ਸਾਰੀਆਂ ਜਿਹੜੀਆਂ ਜੂਨਾਂ ਨੇ ਨਾ, ਉਹਨਾਂ ਦੇ ਵਿੱਚ

0: ਜੂਨਾਂ ਦਾ ਜਿਹੜਾ ਦੁੱਖ ਹੈ ਜਾਂ ਅਨੇਕਾਂ ਜਨਮਾਂ ਦਾ ਜਿਹੜਾ ਦੁੱਖ ਹੈ ਜਾਂ ਅਨੇਕਾਂ ਪ੍ਰਕਾਰ ਦਾ ਜਿਹੜਾ ਦੁੱਖ ਹੈ ਉਸ ਨੂੰ ਸਿਮਰਨ ਕਰਕੇ ਮਨੁੱਖ ਖਤਮ ਕਰ ਲੈਂਦਾ ਹੈ।
1: ਜਿਸ ਤੇ ਮਰਨ ਕਸ਼ਟ ਨਹਿ ਜੂਵੈ,
0: ਜਿਸ ਸਿਮਰਨ ਕਰਕੇ ਮਨੁੱਖ ਨੂੰ ਫਿਰ ਮਰਨ ਦਾ ਜਿਹੜਾ ਦੁੱਖ ਨਹੀਂ ਦੇਖਣਾ ਪੈਂਦਾ।
1: ਆਪਣ ਕੋ ਸੁਖ ਦਿਨ ਚਾਰ,
0: ਸਤਿਗੁਰੂ ਜੀ ਕਹਿੰਦੇ ਜਿਹੜਾ ਜਵਾਨੀ ਦਾ ਸੁੱਖ ਹੈ ਇਹ ਕਿਤੇ ਸਦੀ ਵੀ ਥੋੜਾ ਹੈ, ਇਹ ਤੇ ਚਾਰ ਦਿਨ ਦੀ ਖੇਡ ਹੈ।
1: ਮੈਂ ਪ੍ਰੇਮ ਨਾ ਕਰੇ ਵਿਚਾਰ,
0: ਇਸ ਮੈਂ ਪ੍ਰੇਮ ਨਾ ਕਰੇ ਵਿਚਾਰ, ਇਸ ਜਵਾਨੀ ਦੇ ਵਿੱਚ ਜਿਹੜਾ ਤੁਸੀਂ ਆ ਵਿਕਾਰਾਂ ਦੀ ਪ੍ਰੇਮ ਦੀ ਗੱਲ ਕਰਦੇ ਹੋ ਇਹੋ ਜਿਹੀ ਵਿਚਾਰ ਕਦੀ ਮਨ ਵਿੱਚ ਨਹੀਂ ਲਿਆਉਣੀ ਚਾਹੀਦੀ। ਜੇ ਪ੍ਰੇਮ ਕਰਨਾ ਹੈ ਤੇ ਪ੍ਰਮਾਤਮਾ ਨਾਲ ਕਰੋ ਜਾਂ ਆਪਣੇ ਪਤੀ ਨਾਲ ਕਰੋ।
1: ਸੁਖ ਅਟਲ ਲੇਨ ਹਿਤ ਚਾਹੈ,
0: ਸਤਿਗੁਰੂ ਜੀ ਕਹਿੰਦੇ ਅਟਲ ਜਿਹੜਾ ਸੁਖ ਹੈ ਸਦੀਵੀ ਜਿਹੜਾ ਸੁਖ ਹੈ ਉਸ ਨੂੰ ਲੈਣ ਦੀ ਚਾਹਨਾ ਚਾਹੀਦੀ ਹੈ।
1: ਸਤਿਗੁਰੂ ਸੇਵੇ ਸਿਮਰ ਅਲਾਹੈ,
0: ਇਸ ਜਵਾਨੀ ਦੀ ਅਵਸਥਾ ਵਿੱਚ ਜਿੰਨਾ ਤੁਸੀਂ ਸਤਿਗੁਰ ਦਾ ਅੱਲਾ ਦਾ ਸਿਮਰਨ ਕਰ ਸਕਦੀ ਹੋ, ਸੇਵਾ ਕਰ ਸਕਦੀ ਹੋ ਨਾ, ਉਹ ਤੁਹਾਨੂੰ ਕਰਨੀ ਚਾਹੀਦੀ ਹੈ।
1: ਥੋੜੇ ਸੁੱਖ ਹਿੱਤ ਬਹੁਤ ਨਾ ਖੋਵੈ,
0: ਇਸ ਥੋੜੇ ਸੁੱਖ ਵਾਸਤੇ ਬਹੁਤ ਵੱਡਾ ਜਿਹੜਾ ਸੁੱਖ ਹੈ ਉਹਨੂੰ ਨਾ ਤੁਸੀਂ ਗਵਾਉਣਾ ਕਰੋ।
1: ਬੁੱਧਵੰਤ ਚਤੁਰ ਨਰ ਹੋਵੈ,
0: ਸਤਿਗੁਰੂ ਜੀ ਕਹਿੰਦੇ ਜਿਹੜਾ ਛੋਟੇ ਜਿਹੇ ਸੁੱਖ ਵਾਸਤੇ ਵੱਡਾ ਸੁੱਖ ਨਹੀਂ ਨਾ ਗਵਾਉਂਦਾ, ਅਸਲ ਦੇ ਵਿੱਚ ਉਹ ਬੁੱਧੀਵਾਨ ਅਤੇ ਸਿਆਣਾ ਮਨੁੱਖ ਹੈ।
1: ਤੁਮ ਵੀ ਕਰਨਿਤ ਪਤ ਮਹਿ ਪ੍ਰੇਮ,
0: ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੁਹਾਨੂੰ ਇਸ ਪਾਸਿਓ ਜਿਹੜਾ ਮਨ ਨੂੰ ਰੋਕ ਕਰਕੇ ਨਾ ਉਸ ਪਤੀ ਪਰਮਾਤਮਾ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਜਾਂ ਆਪਣੇ ਪਤੀ ਦੇ ਨਾਲ ਤੁਹਾਨੂੰ ਪਿਆਰ ਕਰਨਾ ਚਾਹੀਦਾ ਹੈ।
1: ਸਿਮਰ ਖੁਦਾਏ ਲਹੋ ਸੁਭ ਸ਼ੀਮ,
0: ਉਸ ਖੁਦਾ ਦਾ ਸਿਮਰਨ ਕਰਕੇ ਤੁਸੀਂ ਕਲਿਆਣ ਪ੍ਰਾਪਤ ਕਰੋ, ਤੁਹਾਡਾ ਭਲਾ ਹੋਵੇਗਾ ਸਿਮਰਨ ਦੇ ਨਾਲ, ਪਿਛਲੇ ਚੰਗੇ ਕਰਮਾਂ ਕਰਕੇ ਤੁਹਾਨੂੰ ਇਹ ਸਭ ਕੁਝ ਮਿਲਿਆ। ਇਸ ਕਰਕੇ ਇਹ ਜਿਹੜੀ ਤੁਸੀਂ ਵਿਕਾਰ ਭਾਵਨਾ ਆਪਣੇ ਮਨ ਵਿੱਚ ਲਈ ਬੈਠੀਆਂ ਹੋ ਨਾ, ਇਹਦੇ ਨਾਲ ਤੁਹਾਡਾ ਸਭ ਕੁਝ ਖਤਮ ਹੋ ਜਾਵੇਗਾ। ਇਹ ਜਿਹੜਾ ਸੁੱਖ ਹੈ ਇਹ ਕਿਤੇ ਸਦੀਵੀ ਥੋੜ੍ਹਾ, ਪਰਮਾਤਮਾ ਦੇ ਸਿਮਰਨ ਦੇ ਨਾਲ ਸਦੀਵੀ ਸੁੱਖ ਆਨੰਦ ਪ੍ਰਾਪਤ ਹੁੰਦਾ। ਇਸ ਕਰਕੇ ਜਿਹੜਾ ਸਿਆਣਾ ਮਨੁੱਖ ਹੁੰਦਾ ਹੈ ਉਹ ਥੋੜ੍ਹੇ ਸੁੱਖ ਵਾਸਤੇ ਵੱਡਾ ਜਿਹੜਾ ਸੁੱਖ ਹੈ ਉਹਨੂੰ ਨਹੀਂ ਗਵਾਉਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੁਸੀਂ ਇਹ ਜਿਹੜਾ ਜੀਵਨ ਮਿਲਿਆ ਹੈ ਨਾ, ਇਸ ਜੀਵਨ ਦੀ ਸਫਲਤਾ ਵਾਸਤੇ ਖੁਦਾ ਦਾ ਸਿਮਰਨ ਕਰਿਆ ਕਰੋ। ਇਸ ਤੋਂ ਅੱਗੇ ਜਿਹੜਾ ਸਤਸੰਗ ਜੀ ਕਥਾ ਹੈ ਨਾ, ਕਿਉਂਕਿ ਸਮੇਂ ਦੀ ਸਮਾਪਤੀ ਹੋ ਚੁੱਕੀ ਹੈ, ਅਜੇ ਵੀ ਇਹਨਾਂ ਦੀ ਮਨ ਦੀ ਜਿਹੜੀ ਅਵਸਥਾ ਹੈ ਨਾ ਬਦਲੀ ਨਹੀਂ, ਸਤਿਗੁਰੂ ਜੀ ਹੋਰ ਇਹਨਾਂ ਨੂੰ ਉਪਦੇਸ਼ ਦੇਣਗੇ, ਸਮਝਾਉਣਗੇ। ਅੱਗੇ ਸਤਿਗੁਰੂ ਜੀ ਕਿਵੇਂ ਇਹਨਾਂ ਨੂੰ ਉਪਦੇਸ਼ ਦਿੰਦੇ ਹੈ, ਸਮਝਾਉਂਦੇ ਹੈ, ਉਹ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਕਥਾ ਸਰਵਣ ਕਰਾਂਗੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸੰਗਤ ਨੇ ਬੜੇ ਪਿਆਰ ਦੇ ਨਾਲ ਹਾਜ਼ਰੀ ਭਰੀ ਹੈ, ਗੁਰੂ ਮਹਾਰਾਜ ਜੀ ਦਾ ਇਤਿਹਾਸ ਸਰਵਣ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪਣੇ ਧਰਮ ਕਰਨ ਸਿੱਖੀ ਸਿੱਧਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ, ਚੜ੍ਹਦੀਆਂ ਕਲਾ ਕਰਨ, ਅਖੀਰਲੀਆਂ ਪੰਕਤੀਆਂ ਪੜ੍ਹ ਕੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਮਾਰੀ, ਜੀਓ ਪਿੰਡ ਸਭ ਕਹੁ ਨਾਨਕ, ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ

ਜੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਦੇ ਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾ ਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੀ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ

ਹੇ ਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਵੰਨ ਵੰਨ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ,

ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਅਵੇਕ ਦਾਨ, ਵਸਾਹੁ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿ। ਸਿੱਖਾਂ ਦਾ ਮਾਨੀਮਾ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇਤਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਆਪ ਜੀ ਦੀ ਕਿਰਪਾ ਸਦਕਾ ਸੰਧਿਆ ਵਰਤ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਹਦਾ ਰਹਿਰਾਸ ਸਾਹਿਬ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਜਾਪ ਹੋਏ। ਮਹਾਰਾਜ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਐਸੇ ਦੀਨ ਦਿਆਲ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ, ਆਪ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੀ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਸੰਧਿਆ ਵੇਲੇ ਤੱਕ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ, ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਪ੍ਰੇਮ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਬੇਟੀ ਪ੍ਰਭਜੀਤ ਕੌਰ ਦੇ ਜਨਮ ਦਿਨ 'ਤੇ ਅਰਦਾਸ ਬੇਨਤੀ ਹੈ, ਮਹਾਰਾਜ ਬੱਚੀ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਲੰਬੇ ਆਜੂ ਬਖਸ਼ਿਸ਼ ਕਰਨੀ। ਮਹਾਰਾਜ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਵ ਭੋਗ ਹਰ ਰਾਏ, ਭੋਗ ਲੱਗਿਆ ਸੀਤ ਪ੍ਰਸਾਦ, ਸਾਧ ਸੰਗਤ ਚੁਰਤਾਉਣ ਦੀ ਆਗਿਆ, ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ, ਮਹਾਰਾਜ ਕਿਰਪਾ ਕਰਨੀ, ਪਾਵਨ ਪਵਿੱਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ। ਮਹਾਰਾਜ ਜੋ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਮਹਾਰਾਜ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ, ਕਿਰਪਾ ਕਰੋ। ਮਹਾਰਾਜ ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ, ਰਾਮ ਪਾਲੈ ਅਕਿਰਤ ਕਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਮਹਾਰਾਜ ਮਿਹਰ ਕਰੋ, ਕਿਰਪਾ ਕਰੋ ਪਾਤਸ਼ਾਹ ਜੀਓ। ਪਾਵਨ ਦੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

0: Fateh.
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਪ੍ਰੇਮ ਭਗਤ ਲਿਵਲਾਇ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਇ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਸੋਟੀ ਸ੍ਰਿਸ਼ਟ ਸਕਲ ਤਾਰਨ ਕੋ, ਆਪ ਗੁਰ ਰਾਮਦਾਸ ਕੋ ਮਿਲੀ ਬਡਾਈ। ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰ ਨਾਖਸ਼ ਫਾਰੀ ਕਰ ਆਜ, ਪੁਨ ਦ੍ਰੋਪਦੀ ਰਾਜ ਰੱਖੀ ਹਰ ਪ੍ਰਭ ਜੀ। ਪੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ। ਸ਼ੀਨਤ ਬਸਤਰ ਜੀ।

ਆਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਂ ਕਿ ਸੇਵਨ ਬਿਰਥੀ ਜਾਸੀ। ਅਣਦ ਕਰਹਿ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ।

ਤੋਹੀ ਸਹਿਸ ਪਦ ਵਿਮਲਨ ਏਕ ਪਦ ਗੰਧ ਬਿਨ ਸਹਿਸ ਦਾ ਗਾਉਂਦੇ ਇਹ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਰਨ ਹੋਏ ਗੁਰ ਸਾਖੀ ਜੋਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਾਵ ਸਿਮਰ ਸਿਮਰ ਸੁਖ ਪਾਵਾਓ, ਕਲ ਕਲੀਸ ਤਨ ਮਾਹਿ ਮਿਟਾਵਾਓ, ਸਿਮਰ ਜਸ ਬਿਸੰਭਰੀ ਕੈ, ਨਾਮ ਜਪਤਾਉ ਗਨ ਦਾਨੀ ਕੈ, ਵੇਦ ਪ੍ਰਾਨ ਸਿਮਰ ਸੁਧਾਖਿਰ, ਕਿਨੇ ਰਾਮ ਨਾਮ ਇਕਾਖਿਰ, ਕਿਨ ਕਾਈ ਇਕ ਜਿਹ ਜੀ ਅਵਸਾਵੈ, ਤਾਂ ਕਿ ਮਹਿ ਮਗਨਿ ਨ ਆਵੈ, ਕਾਂਖੀ ਏਕ ਤਰਸ ਤੁਹਾਰੁ, ਨਾਨਕ ਗੁਣ ਸੰਗ ਮੋਹਿ ਉਧਾਰੁ, ਸੁਖੁਨਿ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨ ਕਾ ਮਨ ਬਿਸਰਾਮ ਰਹਾਉ। ਪ੍ਰਭ ਕੇ ਸਿਮਰਨ ਕਰਬ ਨਾ ਵਸਾਇ, ਪ੍ਰਭ ਕੇ ਸਿਮ ਦੁਖ ਜਮ ਨਸਾਇ, ਪ੍ਰਭ ਕੇ ਸਿਮ ਕਾਲ ਪਰ ਹਰਾਇ, ਪ੍ਰਭ ਕੇ ਸਿਮ ਦੁਸ਼ਮਣ ਟਰਾਇ, ਪ੍ਰਭ ਸਿਮਰਤ ਕਹਿ ਵਿਘਨ ਲਾ ਗਏ, ਪ੍ਰਭ ਕੇ ਸਿਮਰਨ ਆਨੰਦਨ ਜਾ ਗਏ, ਪ੍ਰਭ ਕੇ ਸਿਮ ਭਾਵਨਾ ਵਿਆਪੈ, ਪ੍ਰਭ ਕੇ ਸਿਮ ਦੁਖ ਨਾ ਸੰਤਾਪ ਪੈ, ਪ੍ਰਭ ਕੇ ਸਿਮ ਸਾਧ ਕਾ ਸੰਗ, ਸਰਵਨ ਦਾਨ ਨਾਨਕ ਹਾਰੰਗ, ਪ੍ਰਭ ਕੇ ਸਿਮਰਨ ਰਿਧ ਸਿਧ ਨਾਮ ਨਿਰਧਉ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁਧਉ, ਪ੍ਰਭ ਕੇ ਸਿਮ ਜਪ ਤਾ ਪੂਜਾ, ਪ੍ਰਭ ਕੇ ਸਿਮ ਬਿਨਸਾ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸੰਦਾਨੀ, ਪ੍ਰਭ ਕਾ ਸਿਮਰਨ ਤਰਕ ਹਮਾਨੀ, ਪ੍ਰਭ ਕਾ ਸਿਮਰਨ ਹੋਇ ਸੁਪਰਾਇ, ਪ੍ਰਭ ਕਾ ਸਿਮਰਨ ਸੁਫਲ ਫਲਾਇ, ਸੇ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕਲਾ ਗੁਪਾਈ, ਪ੍ਰਭ ਕਾ ਸਿਮਰਨ ਸਭ ਤੀ ਉੱਚਾ, ਪ੍ਰਭ ਕਾ ਸਿਮਰਨ ਵਧਰੇ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸਨਾ ਬੁਝਾਇ, ਪ੍ਰਭ ਕਾ ਸਿਮਰਨ ਸਭ ਕੇ ਸਭ ਸੋਜਾਇ, ਪ੍ਰਭ ਕਾ ਸਿਮਰਨ ਨਾਹੀਂ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕਿ ਮਰ ਜਾਇ, ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ, ਪ੍ਰਭ ਜੀ ਵਸਾ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕਾ ਸਿਮਰਹਿ ਸੀ ਧਨਵੰਤ, ਪ੍ਰਭ ਕਾ ਸਿਮਰਹਿ ਸੀ ਪਾਤਵੰਤ, ਪ੍ਰਭ ਕਾ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਕਾ ਸਿਮਰਹਿ ਸੀ ਪੁਰਖ ਪ੍ਰਧਾਨ, ਪ੍ਰਭ ਕਾ ਸਿਮਰਹਿ ਸੀ ਬਿਮਹਤਾ ਜੀ, ਪ੍ਰਭ ਕਾ ਸਿਮਰਹਿ ਸੀ ਸਰਵਗਿਰਾਜ, ਪ੍ਰਭ ਕਉ ਸਿਮਰਹਿ ਸੀ ਸੁਖਵਾਸੀ, ਪ੍ਰਭ ਕਉ ਸਿਮਰਹਿ ਸਦਾ ਅਵਨਾਸੀ, ਸਿਮਰਨ ਤੇ ਲਾਗ ਜਨਾਵ ਦਯਾਲਾ, ਨਾਨਕ ਜਨ ਕੇ ਮੰਗਰ ਵਾਲਾ, ਪ੍ਰਭ ਕਉ ਸਿਮਰਹਿ ਸੀ ਪਰਉਪਕਾਰੀ, ਪ੍ਰਭ ਕਉ ਸਿਮਰਹਿ ਤੰ ਸਦ ਬਰਹਾਰੀ, ਪ੍ਰਭ ਕਉ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕਉ ਸਿਮਰਹਿ ਤੰ ਸੁਖ ਵਿਹਾਵੈ, ਪ੍ਰਭ ਕਉ ਸਿਮਰਹਿ ਤਨ ਆਤਮ ਜੀਤਾ, ਪ੍ਰਭ ਕਉ ਸਿਮਰਹਿ ਤਨ ਨਿਰਮਲ ਰੀਤਾ, ਪ੍ਰਭ ਕਉ ਸਿਮਰਹਿ ਤਨ ਆਨੰਦ ਕਨੇਰ, ਪ੍ਰਭ ਕਉ ਸਿਮਰਹਿ ਬਸ ਹਰ ਨੇਰ, ਸੰਤ ਕਿਰਪਾ ਤੇ ਆਨੰਦ ਨਿਜਾਗ, ਨਾਨਕ ਸਿਮਰਨ ਪੂਰੇ ਉਪਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹੋ ਨਾ ਚੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨਿਹਚਰਾਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਚਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤਰਾ ਪਾਰ, ਸਿਮਰਹਿ ਸੀ ਜਨ ਜਨ ਕੋ ਪਰਮਾਇਆ, ਨਾਨਕ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਲਗ ਬੇਦੇ ਉਪਾਇ, ਹਰ ਸਿਮਰਨ ਪੈ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚਹ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਹੈ ਨਿਰੰਕਾਰਾ, ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਦਿਨ ਪਾਇਆ, ਸਲੋਕ ਦੀਨ ਦਰਦ ਦੁਖ ਪੰਜਨਾ ਘਾਟ ਕਰਨਾਥ ਨਾਥ, ਸਰਣ ਤੁਮਾਰੀ ਆਇਓ, ਨਾਨਕ ਪ੍ਰਸਾਦ ਅਸ਼ਟਪਦੀ ਜਹਮਾਤ, ਪਿਤਾ ਸੁਤਮੀਤ ਨਾ ਪਾਈ, ਮਨੂਹਾ ਨਾਮ ਤੇਰਾ ਸੰਗ ਸਹਾਈ, ਜਹ ਮਹ ਪਾਇਆ ਦੂ ਜਮ ਦਰੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸਕਲ ਹੋਇਆ ਤੁਪਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰ ਤਨਹੀ ਤਾਰੈ, ਹਰ ਕੋ ਨਾਮ ਕੂੜ ਪਾਪ ਪਰ ਹਰੈ, ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਵ ਸੁਖ ਹਨੇਰੇ, ਸਭ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕੋ ਨਾਮ ਜਪ ਤੋ ਸੁਖੀਆ, ਲਾਖ ਕਰੋਰੀ ਬੰਧਨ ਪਰ ਹਰ ਕਾ ਨਾਮ ਜਪਤ ਨਿਹ ਤਰਨ, ਕੁਮਾਰ ਰੰਗ ਤਿਖਨਾ ਬੁਝਾਵੈ, ਹਰ ਕਾ ਨਾਮ ਜਪਤ ਆ ਗਾਵੈ, ਜਿਹ ਮਾਰਗ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇ ਲੈ, ਸਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਵਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਕ ਵਿਘਨ ਜਹਾਇ ਸੰਘਾਰ, ਹਰ ਕਾ ਨਾਮ ਤਤਕਾਲ ਉਧਾਰ, ਅਨਕ ਜਵਨ ਜਨਮ ਅਮਰ ਜਾਮ, ਨਾਮ ਜਪਤ ਪਾਪ ਬਿਸਰਾਮ, ਹਾਉ ਮੈਲ ਅਮਲ ਕਵਨ ਤੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪ ਹਮਰ ਰੰਗ, ਨਾਨੁ ਪਾਈਐ ਸਾਧਕ ਸੰਗ ਜਿਹ ਮਾਰਗ ਕੀ, ਗਨ ਜਹਨ ਕੋਸਾ, ਹਰ ਕਾ ਨਾਮ ਉਹ ਸੰਗ ਤੋਸਾ, ਜਿਹ ਪੈੜੈ ਮਹੰਤ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹਿ ਨਾਰ ਪਛਾਨੂ, ਜਹ ਮਹਾਂ ਪਾਇਆ ਤਬਦ ਬਹੁ ਕਾਮ, ਤਹ ਹਰ ਕੇ ਨਾਮ ਕੀ ਤੂੰ ਪ੍ਰਸ਼ਾਮ, ਜਹਾਂ ਤ੍ਰਿਖਾ ਮਨ ਤੋ ਜਾ ਕਰ ਖੈ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖ ਹੈ, ਭਗਤ ਜਨਕ ਵਰਤ ਨਾਮ, ਸੰਤ ਜਨਕ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ, ਹਰ ਜਹ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕੁਮਾਰਤ, ਹਰ ਜਨ ਕਾ ਹਰ ਨਾਮ ਨਿਧਾਨ ਪਾਰ, ਬਨਵ ਜਨ ਕੀ ਨਦਾਨ, ਮਨ ਤਨ ਰੰਗ ਰਤੀ ਰੰਗੀ ਕੈ, ਨਾਨਕ ਜਨ ਕਾ ਬਿਰਤ ਬਿਵੇਕ, ਹਰ ਕਾ ਨਾਮ ਜਨ ਕਾ ਮੁਕਤ ਜੁਗਤ,
ਹਰਿ ਕਾ ਨਾਮ ਜਨਕਾ ਤ੍ਰਿਪਤ ਭਗਤ, ਹਰਿ ਕਾ ਨਾਮ ਜਨਕਾ ਰੂਪ ਰੰਗ, ਹਰਿ ਨਾਮ ਜਪਤ ਕਉ ਪਰੈ ਨ ਭੰਗ, ਹਰਿ ਕਾ ਨਾਮ ਜਨਕਾ ਵਡਿਆਈ, ਹਰਿ ਕਾ ਨਾਮ ਜਨ ਸੋਭਾ ਪਾਈ, ਹਰਿ ਕਾ ਨਾਮ ਜਨਕਾ ਭੋਗ ਜੋਗ, ਹਰਿ ਨਾਮ ਜਪਤ ਕਛੁ ਨਾਹਿ ਵਿਯੋਗ, ਜਾਨ ਰਤ ਹਰ ਨਾਮ ਸਿਵਾ ਨਾਨਕ ਪੂਜਾ, ਹਰਿ ਹਰਿ ਦੇਵਾ, ਹਰਿ ਹਰਿ ਜਨਕਾ ਮਰਖ ਜਿਨ ਹਰਿ, ਧਨ ਜਨ ਕਉ ਆਪ ਪ੍ਰਭ ਦੀਨ ਹਰਿ, ਹਰਿ ਜਨਕਾ ਓਟ ਸਤਾਣੀ, ਹਰਿ ਪ੍ਰਤਾਪ ਜਨ ਵਰਨਾ ਜਾਣੀ, ਓਤ ਪੋਤ ਜਨ ਹਰਿ, ਰਸ ਰਾਤੀ ਸੁਨ ਸਮਾਤ ਨਾਮ ਰਹਿਮਾਤੀ, ਅਠ ਪਹਿਰ ਜਨ ਹਰਿ ਹਰਿ ਜਪੈ, ਹਰਿ ਕਾ ਭਗਤ ਪ੍ਰਗਟ ਨਹੀਂ ਛਪੈ, ਹਰਿ ਕੀ ਭਗਤ ਮੁਕਤ ਬਹੁ ਕਰੀ, ਨਾਨਕ ਜਨ ਸੰਕੇਤ ਤਰੇ ਪਾਰ ਜਾ, ਤਿਹੁ ਹਰਿ ਗੁਣ ਨਾਮ ਕਾਮ ਤੀਨ, ਹਰਿ ਹਰਿ ਗੁਣ ਗਾਮ ਸਭ ਤੀ ਉਤਮ, ਹਰਿ ਕੀ ਕਥਾ ਨਾਮ ਸੁਨਤ ਤਰਦ ਦੁਖ ਰਥਾ, ਨਾਮ ਕੀ ਮਹਿਮਾ ਸੰਤ ਤਰਦ ਵਾਸਾ, ਸੰਤ ਪ੍ਰਤਾਪ ਦੁਰਸਾਵ ਨਾਸਾ, ਸੰਤ ਸੰਗ ਵਡ ਉਪਾਗੀ ਪਾਈਆ, ਸੰਤ ਸਿਵਾ ਨਾਮ ਤੀ ਆਈਆ, ਨਾਮ ਦੁਰਕਾ ਸ਼ਬਰ ਨਾ ਹੋਈ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ, ਬਹੁ ਸਾਸਤ੍ਰ ਬਹੁ ਸਿਮਰਤੀ ਭੇਖੇ ਸਰਬ, ਟਡੋਰ ਪੂਜ ਸਨਾਹੀ, ਹਰਿ ਹਰਿ ਨਾਨਕ ਨਾਮ ਅਮੋਰਸਪਦੀ, ਜਪ ਤਪ ਗਿਆਨ ਸਭ ਧਿਆਨ, ਖਟ ਸਾਸਤ੍ਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨ ਮਧੇ ਫਿਰਿ ਅਨੁਕ ਪ੍ਰਕਾਰ, ਕੀਏ ਬਹੁ ਜਤਨਾ ਪੁਨ ਦਨ ਹੋਮੇ, ਬਹੁ ਰਤਨਾ ਸਰੀਰ ਕਟਾਇ ਹੋਮੈ, ਕਰ ਰਾਤੀ ਵਰਤ ਨੇਮ ਕਰੈ ਬਹੁ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪਿਆ ਕਬਾਰ, ਨਵ ਖੰਡ ਪ੍ਰਥਮੀ ਫਿਰਾਇ, ਚਿਰ ਜੀਵੈ ਮਹਾਂ ਉਦਾਸ, ਤਪੀ ਸਰਥੀ ਵਾਗਨ ਵਾਹੇ, ਹੋਮਦ ਪ੍ਰਾਣ ਕਨਕ ਸਭ ਹੈਵਰ ਭੂਮਦਾ, ਨਿਆਵਲੀ ਕਰਮ ਕਰੈ ਬਹਵਾਸਨ, ਜਨ ਵਾਰਕ ਸੰਜਮਤ ਸਾਧਨ, ਨਿਮਖ ਨਿਮਖ ਕਾਰ ਸਰੀਰ ਕਟਾਵੈ, ਤਾਉ ਪੀ ਹਉਮੈ ਮੈਲ ਨਾ ਜਾਵੈ, ਹਰਿ ਕੇ ਨਾਮ ਸਮ ਸਰਕਾਸ਼ ਨਾਹਿ, ਨਾਨਕ ਗੁਰਮੁਖ ਨਾਮ ਜਪਤ ਕਦ ਪਾਹਿ, ਮਨ ਕਾਮਨਾ ਤੀਰਥ ਦੇਹ ਛੁਟੈ, ਗੁਰੂ ਕਮਾਨ ਬੰਧ ਹੋਟੈ, ਸੋਜ ਕਰੈ ਦਨ ਸਰ ਰਾਤ, ਮਨ ਕੀ ਮੈਲ ਨਾ ਤੰਤ ਜਾਤ, ਇਸ ਦੇਹੀ ਕਉ ਬਹੁ ਸਾਧ ਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੈ, ਜਲ ਧੋਵੈ ਬਹੁ ਦੇਹ ਨੀਤ, ਸੁਧ ਕਹਿ ਹੋਇ ਕਾਚੀ ਭੀਤ, ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੀ ਪਦ ਬਹੁ ਮੂਚ, ਬਹੁਤ ਸਿਆਣ ਜਮ ਕਾ ਭਾਵ ਆਪ, ਅਨਕ ਜਤਨ ਕਰ ਤ੍ਰਿਸੰਨਾ ਤ੍ਰਾਪੈ, ਭੀਖ ਅਨੇਕ ਅਗਨਿ ਬੁਝੈ, ਕੋਟਿਓ ਪਾਉ ਦਰਗਨਿ ਸਿਜੈ, ਛੂਟ ਸਨਾਹਿ ਊਪ ਪਾਇਆ, ਮੋਹਿ ਵਿਆਪ ਹਮਾਇ, ਜਲ ਅਵਰ ਕਰ ਦੂ ਸਗਲੀ ਜਮ ਡਾਨੈ, ਗੋਵਿੰਦ ਭਜਨ ਬਿਨ ਤੇਰ ਨਹਿ ਮਨ, ਹਰਿ ਕਾ ਨਾਮ ਜਪਤ ਦੁਖ ਜਾਇ, ਨਾਨਕ ਬੋਲੇ ਸਹਿਜ ਸੁਭਾਈ, ਚਾਰ ਪਦਾਰਥ ਜੇ ਕੋ ਮੰਗੈ, ਸਾਹ ਜਨ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰਿ ਹਰਿ ਨਾਮ ਹਿਰਦੈ ਸਾਧ ਗਾਵੈ, ਜੇ ਕੋ ਆਪਣੇ ਸੋਭਾ ਲੋਰੈ, ਸਾਹ ਸੰਗੇ ਹਉਮੈ ਈਸ਼ਵਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਹ ਜਨ ਕੀ ਸਰਣੀ ਪਰੈ, ਜਿਹ ਜਨ ਕਾ ਪ੍ਰਭ ਦਰਸ ਪਿਆ, ਸਨਾਨਕ ਤੈ ਕੋ ਬੈਲ ਬੈਲ ਜਾਸਾ, ਸਗਲ ਪੁਰਖ ਮਾ ਪੁਰਖ ਪ੍ਰਧਾਨ, ਸਾਹ ਸੰਗ ਜਾ ਕੋ ਮਿਟਿਆ ਅਭਿਮਾਨ, ਆਪਸ ਕਉ ਜੋ ਜਾਣ ਨੀਚਾ, ਸੋ ਗਨੀਆਂ ਸਭ ਤੀ ਵਿਚਾਰ, ਜਾ ਕਮ ਹੋਇ ਸਗਲ ਗਿਰੀਨਾ, ਹਰਿ ਹਰਿ ਨਾਮ ਦਿਨ ਘਾਟ ਘਟ ਜੀਨਾ, ਮਾਨੇ ਆਪਣੀ ਤੇ ਬੁਰਾ ਮਿਟਾ ਨੈ, ਪੀਖ ਸਭ ਸ੍ਰੇਸ਼ਟ, ਸਾਜਨਾ ਸੁਖ ਦੁਖ ਜਾਨ, ਸਮ ਦ੍ਰਿਸ਼ਟੀ ਤਾ ਨਾਨਕ, ਪਾਪੋਨ ਨਹੀਂ ਦੇ ਪਾ, ਨਿਰਧਨ ਕੋ ਤਨ ਤੀਰੋ ਨਾਉਂ, ਨਥਾ ਵਿਕੋ ਨਾਉਂ ਤੀਰਾ ਥਾਉ, ਨਿਮਾਨੇ ਕੋ ਪ੍ਰਭ ਤੀਰੋ ਮਾਨ, ਸਗਲ ਘਟਾ ਕੋ ਦੀਵ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਾਤ ਵਿਤ ਜਾਨ ਹੋ ਆਪੇ, ਆਪਣਾ ਸੰਗਾ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮਹਿ ਉਤਮ ਕਿਰਿਆ, ਸਾ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਪਰਾ, ਹਰਿ ਕੋ ਨਾਮ ਜਪ ਜੀ ਸਦਾ, ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰਿ ਕੋ ਜੈ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾ, ਨਾਨਕ ਜਿਹ ਘਾਟ ਵਸੈ, ਹਰਿ ਨਾਮ ਸਲੋਕ ਨਿਰ ਗੁਣੀ ਆਰ, ਏ ਅਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਹ ਚੀਤ ਰਾਖ, ਨਾਨਕ ਨਿਭਹਿ ਨਾਲ, ਅਸ਼ਟਪਦੀ ਰਮਈਆ ਕਿ ਗੁੰਚੇਤ ਪੁਰਾਣੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾ ਨੀ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਮਹਿ ਜਿਨਹ ਉਭਾਰਿਆ, ਬਾਰ ਵਿਵਸਥਾ ਤੁਜਹਿ ਪਿਆਰਾ, ਦੂਤ ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ ਮੁਖੈ ਪਿਆ, ਬੈਠ ਕੋ ਦੈਨ ਨਿਰਗੁਣ ਗੁਣ ਕਛੁ ਨਾ ਪੂਜੈ, ਬਖਸ਼ਰੀ ਹੋ ਤੋ ਨਾਨਕ ਸੀਜੈ, ਜਿਹ ਪ੍ਰਸਾਦ ਧਰ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ, ਹੈ ਜਿਹ ਪ੍ਰਸਾਦ ਪੀਵੈ ਹੈ ਸੀਤਲ ਜਲੈ, ਸੁਖਦਾਈ ਪਵਨ ਪਾਵ ਕਮਲਾ, ਜਿਹ ਪ੍ਰਸਾਦ ਭੋਗੈ ਹੈ ਸਭ ਰਸਾ, ਸਗਲ ਸਮਗਰੀ ਸੰਗ ਸਾਧ ਵਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸਹਿ ਤਿਆਗ ਅਵਰ ਸੰਗਰਚਨੈ, ਸੇ ਦੋਖ ਮੂੜ ਅੰਧ ਵਿਆਪੇ, ਨਾਨਕਾ ਲਿਹੁ ਪ੍ਰਵਿਆਪ, ਆਦਿ ਅੰਤ ਜੋ ਰਖਨ ਹਾਰ, ਤੇ ਸਿਉ ਪ੍ਰੀਤ ਨ ਕਰੈ ਗੁਵੈਰ, ਜਾ ਕੀ ਸੇਵਾ ਨਵ ਨਿਤ ਪਾਵੈ, ਤਾ ਸਿਉ ਮੂੜਾ ਮਨ ਹੀ ਲਾਵੇ, ਜੋ ਠਾਕੁਰ ਸਦ ਸਦਾ ਹਜੂਰੇ, ਤਾ ਕੋ ਅੰਧਾ ਜਾਂ ਦੂਰੇ, ਜਾ ਕੀ ਟਹਿਰ ਪਾਵੈ ਤਰਗ ਹਮੈਨ, ਤਿਸਹਿ ਬਸਾਰਾ ਮੁਕਦਿਆ ਜਾਨ, ਸਦਾ ਸਦਾ ਇਹ ਭੁੱਲਨ ਹਾਰ, ਨਾਨਕ ਰਾਖਨ ਹਾਰ ਅਵਪਾਰ, ਰਤਨ ਤਿਆ ਕੌੜੀ ਸੰਗਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨ, ਜੋ ਹੋਵਨ ਸੋ ਦੂਰ ਪਰਾਨ,
छोड़ जाय तुस्कर श्रम करे संग सहाय तह पर हरे चंदन दीप उतारे तुय गर्द प्रीत बसम संग हो अंत गुम पतत बिकरा नानका लिहु प्रभ दयाल करतूत पशु कि मन सजात लोग पुचारा कर दन रात बाहर पीख अंतर मल माया शब सना कश कर छुपाया बाहर ज्ञान ध्यान सना अंतर व्याप रूप स्वा अंतर अगन बाहर तन सुवा गल पाथर कैसे उतरया था जाके अंतर बस प्रभ्या नानक ती जन सहज समायत सोना अंधा कैसे वैर कुपाव कर गह लिहु ऊड़ ने वहाव कहाँ बुझारत बुझा डूरा निस कहिया तो समझा पूरा कह विषण पद गावे गुण जतन करे तो पी सुर पंग कह पिंगल पर्वत पर पवन नहीं हो तू है उस गवन करतार करुणा वंदीन बेनती करे नानक तुमरी कृपा तर संग सहाय सो आवन चीत जो बैराई तस प्रीत बलुआ के गृह पीतर बस आनंद कील माया रंग रस दृढ़ कर्मा न मन प्रतीत काल न आवे अंगुड़ी चीत बैर विरोध काम क्रोध मोह झूठ विकार महालोभ द्रोह आहु जुगत बिहाने कई जन्म नानक राख लिहु आपन कर कर्म तू ठाकुर तुम बहर दास जीव पिंड सब तेरी रास तुम बात पिता हम बारक तेरे तुमरी कृपा मह सुख कनेरे कोई न जाने तुमरा दू चेते ऊंचा भगवंत सगल समग्री तुमरा सूत्र तारी तुम ते हो सुआज्ञाकारी तुमरी कात्म तुम ही जानी नानक दास सदा कुरबन श्लोक दीन हर प्रभ छोड़ कै लागे हान सुवाय नानक कहु ना सी जाई बिन नावें पत जाय अष्टपदी दस वस्तु ले पाछा पावे एक वस्तु कारण विकुड़ गवावे एक पीना दी दह पिहर ले ता मुड़ा कहू कह करे जस ठाकुर सो नाहि चारा ताको की जय सद नमस्कार जाक मन लगा परम मीठा सर्व सुख ताहु मन उठा जह जन अपना हुकुम नाया सर्व थूक नानक तिन पाया गन तसाहु अपनी दे रास खात पीत वरते आनंद विलास अपनी अमान कश बाहुर साहु ली अज्ञानी मन दोष करी अपनी प्रतीत आव ही खोए बहर उसका विश्वास न हुए जिसकी वस्ता आज्ञा रखे प्रभ की आज्ञा माना माथ है उसकी चौगन करे निहार नानक साहिब सदा दयाल अनक भैत माया की हीत सर पर होत जान नियत बिर की छाया सिंह रंग लावे ऊह बिन सहु मन पछतावे जो दिस सो चालन आ लवट रही हो तहां अंधार बटाऊ सिंह जो लावे निहता कब हाथ नावे की मन हर के नाम की प्रिय सुखदाई कर कृपा नानका अपलय लाई मिथ्या तन तन कुटंब सुबाया मिथ्या होमे ममता माया मिथ्या राज जोवन तन माल मिथ्या काम क्रोध विकराल मिथ्या रथ हस्ती असव वस्त्रा मिथ्या रंग संग माया पीख हस्ता मिथ्या त्रोह मुह अभिमान मिथ्या अब सुपर करत गुमान अस्थिर भगत साधगी।

ਅਨੁਗ੍ਰਮ ਗਿਆਨ ਸਰਬ ਕਾ ਧਨ ਸਲੋਕ ਉਰ ਧਾਰੈ ਜੋ ਅੰਤਰ ਨਾਮ ਸਰਮ ਪੀਖ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਹੋਆ ਪਰਸ ਸਗਨ ਹਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨਮੈ ਪ੍ਰੀਤ ਨਿਰੰਜਨ ਦਰਸ ਪਰ ਤ੍ਰੇ ਰੂਪ ਨਾ ਪੀਖੈ ਨੇਤਰ ਸਾਧਗੀ ਟਹਿਰ ਸੰਤ ਸੰਘੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੀਜਾ ਨਿਆ ਉਸ ਕਮੰਦਾ ਗੁਰੂ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਹ ਨਮਾਨ ਦੇ ਡਰੈ ਇੰਦਰੀ ਜਿਤ ਪੰਜ ਦੁਹ ਤੇ ਰਹਿਤ ਨਾਨਕ ਕੁੜ ਮਧੀ ਕੁਐ ਸਾਉ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੁਹੀ ਭਿੰਨ ਕਰਮ ਕਰ ਤੂੰ ਵੈ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਰ ਕੀ ਇੱਛਾ ਨਹੀਂ ਬਾਦਸ਼ਾਹ ਕੀ ਉਰ ਭਗਤ ਕੀਰਤਨ ਸੰਗਰਾਹ ਚੈ ਮੰਤਨ ਅੰਤਰ ਸਿਮਰਨ ਗੋਪਾਲ ਸਭ ਉਪਰੋਤ ਕਿਰਪਾਲ ਆਪ ਦ੍ਰਿੜਾ ਬ੍ਰਹਮ ਨਾਮ ਜਪਾਵੈ ਨਾਨਕ ਹੋ ਵੈਸਨੋ ਪਰਮ ਗਦ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਕਲ ਦਿਆ ਕਾ ਤੁਸ਼ਟ ਕਾ ਸੰਗ ਮਨ ਤੇ ਬਿਨਸਾ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਹ ਸੰਗ ਪਾਪਾ ਮਨ ਹੋਵੈ ਤੁਸ ਭਗਵਤੀ ਕੀ ਮਾਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਾਨਤਾ ਨਰ ਪੈ ਬਿਸਨ ਪ੍ਰੀਤ ਹਰ ਕੇ ਚਨ ਹਿਰਦਾ ਵਸਵੈ ਨਾਨਕ ਹੈ ਭਗਵਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਭੂ ਦੈ ਰਾਮ ਨਾਮ ਆਤਮ ਸੋ ਦੈ ਰਾਮ ਨਾਮ ਸਾਰ ਰਸ ਪੀਵੈ ਸੋ ਪੰਡਿਤ ਕਾ ਵਧੀਸ ਜਗ ਜੀਵੈ ਹਰ ਕੀ ਕਥਾ ਹਿਰਦਾ ਵਸਾ ਸੋ ਪੰਡਿਤ ਫਿਰ ਜੋ ਅਨਾਇਆ ਵੇਦ ਪੁਰਾਣ ਸਿਮਰਤ ਬੂ ਜੈ ਮੂਲ ਸੁਖਮ ਹੈ ਜਾਨਾਇਆ ਸਤੂਲ ਚਾਹ ਵਰਨਾ ਕੋ ਦੀਪ ਦੀਸ ਨਾਨਕ ਉਸ ਪੰਡਿਤ ਕਾ ਸਦਾ ਦੀਸ ਬੀਜ ਮੰਤਰ ਸਰਵ ਕੋ ਗਿਆਨ ਚਾਹ ਵਰਨਾ ਮਹਿ ਜਪੈ ਕੋ ਗੁਨਾਮ ਜੋ ਜੋ ਜਪੈ ਤੁਸੀਂ ਗਾ ਧੋਏ ਸਾਹ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰ ਬਸ ਪ੍ਰੀਤ ਮੁਕਤ ਪਾਤਰ ਕਵਤਾਰ ਸਰਵ ਰੋਕਾ ਔਖਤ ਨਾਮ ਕਰਿਆਣ ਜੂ ਮੰਗਲ ਗੁਣ ਕਾਇਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤੁਸੀਂ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕਮਨ ਪਾਰ ਬ੍ਰਹਮ ਕਨ ਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਹਤ ਸੰਤਨ ਭਾਈ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਹ ਤਰਕਹਿ ਪ੍ਰਵਾਨ ਆਪਣੇ ਦਾਹ ਕੋ ਆਪ ਕਿਰਪਾ ਕਰ ਦਹ ਦਾਹ ਕੋ ਸਭ ਸੋ ਜੀ ਪਰਾ ਸਗਲ ਸੰਗਾਤਮ ਉਹ ਦਾਸ ਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤਸ ਹਰ ਤਹ ਸੋਗ ਸਦਾ ਆਨੰਦ ਦਹਨ ਵਿਯੋਗ ਤਹ ਸਵਰਨ ਤੈਸੀ ਉਸ ਮਾਟੀ ਤਸ ਅੰਮ੍ਰਿਤ ਤੈਸੀ ਵਿਖਾਟੀ ਤਸ ਮਾਨ ਤਸ ਅਭਿਮਾਨ ਤਸ ਰੰਗ ਤੈਸ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤਸ ਤਿਨ ਰਾਮ ਆਪੇ ਕਰਮ ਕਰਾਵਨ ਜੋਗ ਪ੍ਰਭ ਪਾਵੈ ਸੋਈ ਫਨ ਹੋਗ ਬਸਰੇ ਆਪ ਹਯਾਨ ਤਤਰੰਗ ਲਖੇ ਨਾ ਜਾਹੀ ਪਾਰ ਬ੍ਰਹਮ ਕੇ ਰੰਗ ਜੈ ਸਿਮਰਤ ਦੀ ਤਸ ਪ੍ਰਗਾਸ ਪਾਰ ਬ੍ਰਹਮ ਕਰਤਾ ਬਨਾਇ ਸਦਾ ਸਦਾ ਸਦਾ ਦਿਆਲ ਸਿਮਰ ਸਿਮ ਨਾਨਕ ਪੈ ਨਿਹਾਲ ਸਲੋਕ ਉਸਤਤ ਕਰਿਹਾਨੀਕ ਜਾਣੇ ਅੰਤਨਾ ਪਾਰਾ ਵੈ ਨਾਨਕ ਰਚਨਾ ਪ੍ਰਭ ਰਾਜੀ ਵਹ ਵਿਧਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਈ ਪੂਜਾਰੀ ਕਈ ਕੋਟ ਆਚਾਰ ਵਿਆਵਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਭ੍ਰਮ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤੁਬੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਵ ਵਿਚਾਰ ਕਈ ਕੋਟ ਨਾਵ ਤਨ ਨਾਮ ਧਿਆਨ ਨਾਨਕ ਕਰਤੀ ਕੰਤ ਨਾਮ ਪਾਵੈ ਕਈ ਕੋਟ ਪਏ ਅਭਿਮਾਨ ਕਈ ਕੋਟ ਆਉਂਦਾ ਗਿਆ ਨੇ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾ ਤੁਮ ਨਕੋਰ ਕਈ ਕੋਟ ਪਰ ਦਰਬ ਕਵ ਹਿਰ ਹੈ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸ਼ਰਮ ਆਹੀ ਕਈ ਕੋਟ ਪਰ ਦੇਹ ਪਰਮਾਹੀ ਜਿਤ ਜਿਤ ਲੈਵ ਤਿਤ ਤਿਤ ਲਗਨਾ ਨਾਨਕ ਕਰਤੀ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਹਿ ਭੋਗੀ ਕਈ ਕੋਟ ਪੰਖੀ ਸਰਪਿਆ ਪਾਏ ਕਈ ਕੋਟ ਪਾਥਰ ਬਿਰਖ ਨ ਪਜਾਏ ਕਈ ਕੋਟ ਪਾਵਣ ਪਾਣੀ ਬੈਸ ਅੰਦਰ ਕਈ ਕੋਟ ਦੀਸ ਭੂਮੰਡਲ ਕਈ ਕੋਟ ਸਸੀ ਅਰ ਸੂਰ ਨਖਿਆ ਤਰ ਕਈ ਕੋਟ ਦੇਵ ਦਾ ਨਵੇਂ ਅੰਦਰ ਸਿਰ ਛਤਰ ਸਗਲ ਸਮੱਗਰੀ ਆਪਣਾ ਸੂਦ ਧਾਰ ਨਾਨਕ ਜਿਹ ਜਿਹ ਭਾਵੈ ਤੇਸ ਤਿਸ ਨਿਹ ਤਾਰਾ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਰਸਾਸਤ ਕਈ ਕੋਟ ਕੀ ਰਤਨ ਸਮਦ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਨ ਮਰਗਾਚ ਸਭ ਤਿਨ ਗਿਰੈ ਸਭ ਤੇ ਦੂ ਨਾਨਕਾ ਅਲਿਪਤ ਰਹਿਆ ਭਾਰ ਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗਨ ਵਾਸੀ ਕਈ ਕੋਟ ਜਨਮ ਹੈ ਜੀਵ ਅਮਰ ਹੈ ਕਈ ਕੋਟ ਬਹ ਜਨਿ ਫਿਰ ਹੈ ਕਈ ਕੋਟ ਬੈਠਤੇ ਹੀ ਖਾਹੀ ਕਈ ਕੋਟ ਕਾਲੇ ਹਨ ਥੱਕ ਪਾਹੀ ਕਈ ਕੋਟ ਕੀ ਤਨਵੰਧ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਭਾਣਾ ਦਹ ਦਹ ਰਾਖ ਨਾਨਕ ਸਾਹਿਬ ਜੀ ਪ੍ਰਭ ਕੇ ਹਾਥੀ ਕਈ ਕੋਟ ਪਏ ਬੈਰਾ ਗਿਰ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋ ਜਾਂਦੇ ਆਤਮ ਮਹਿ ਪਾਰ ਬ੍ਰਹਮ ਲਹੰਤੀ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲੇ ਪ੍ਰਭ ਅਮਰਾਸ ਕਈ ਕੋਟ ਮੰਗ ਸਾਧ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਾ ਹੋਇਆ ਸੋ ਪ੍ਰਸੰਨ ਨਾਨਕ ਤੀ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੇ ਵਿਸਥਾਰ ਕਈ ਵਾਰ ਪਸਰੇ ਉਪਾਸ ਸਾਰ ਸਦਾ ਸਦਾਈ ਕਈ ਕੰਕਾਰ ਕਈ ਕੋਟ ਕਿਨੇ ਵਪਾਦ ਪ੍ਰਭ ਦੇ ਹੋਏ ਪ੍ਰਭ ਮਹਿਸਮਾਦ ਤਾਕਾ ਅੰਤ ਨਾ ਜਾਣੇ ਕੋਈ ਆਪਿਆ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬਨਮ ਕੇ ਦਾਸ ਤਿਨ ਹੋਵਤਿਆ ਤੁਮ ਪ੍ਰਗਾਸ ਕਈ ਕੋਟ ਤਾਤ ਕੇ ਬੇਤੇ ਸਦਾ ਨਿਹਾਰ

ਤਹਿ ਤਿਸ ਧਾਵੈ ਨਿਮਖ ਮਹਿ ਚਾਰ ਕੁੰਟ ਫਿਰਾਵ ਕਰ ਕਿਰਪਾ ਜਿ ਸਭਨੀ ਭਗਤ ਦੀ ਨਾਨਕ ਤੀ ਜਨਾ ਮੇਰੇ ਖਿਨਵੈ ਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਿਰੀ ਨਿਵਾਜ ਜਾ ਕਰ ਦ੍ਰਿਸ਼ਟ ਕਸ਼ੁਨ ਆਵੈ ਤਿਸ ਤਤਕਾਲ ਦਹਿ ਦਹਿ ਪ੍ਰਗਟਾ ਜਾ ਕਉ ਆਪਣੀ ਕਰਾ ਬਖਸੀ ਸਤਾ ਕਲੀ ਖਾਨਾ ਕਰ ਜਗਦੀਸ਼ ਜੀਓ ਪਿੰਡ ਸਭ ਦਸੀ ਰਾਸ ਘਟ ਘਟ ਪੂਨ ਬ੍ਰਹਮ ਪ੍ਰਗਾਹ ਆਪਣੀ ਬਣਤ ਆਪ ਬਨਾਇ ਨਾਨਕ ਜੀ ਵੈ ਦੇਖ ਬੜਾਇ ਉਸਕਾ ਬਰ ਨਾਹੀ ਸਹਾਥ ਕਰਨ ਕਰਮ ਸਰਬ ਕੁਨਾਥ ਆਗਿਆ ਕਾਰੇ ਵਪਰਾ ਜੀਓ ਜੋ ਦਹ ਭਾਵੈ ਸੋਈ ਫੁਨ ਥੀਓ ਕਬਹੂ ਊਚ ਨੀਚ ਮਹਾਬਾਸਾ ਕਬਹੂ ਸੋ ਘਰ ਖਰੰਗ ਹਾਸਾ ਕਬਹੂ ਨਿੰਦ ਚਿੰਦ ਵਿਆਵਹਾਰ ਕਬਹੂ ਬਾਕਾਸ ਪਾਇਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣਹਾਰ ਕਬਹੂ ਨਿਰਤ ਕਰੇ ਵਹ ਭਾਤ ਕਬਹੂ ਸੋਏ ਰਹਿ ਦਰਾਤ ਕਬਹੂ ਮਹਾਂਕ੍ਰੋਧ ਵਿਕਰਾਲ ਕਬਹੂ ਸਰਬ ਕੀ ਉਤਰਵਾਲ ਕਬਹੂ ਹੋਏ ਵਹਿ ਬੜ ਰਾਜਾ ਕਬਹੂ ਬਿਖਰ ਨਿਜ ਕਰ ਸਾਜਾ ਕਬਹੂ ਆਪ ਕੀਰਤਨ ਹਰਾਵੈ ਕਬਹੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵ ਹੀ ਰਹਿ ਗੁਰਪ੍ਰਸਾਦ ਨਾਨਕ ਸਾਹਿਬ ਕਹੈ ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮਨ ਤਾਰੀ ਲਾਵੇ ਧਿਆਨ ਕਬਹੂ ਤੜ ਤੀਰਥ ਸਨਾਨ ਕਬਹੂ ਸਿਰ ਸਾਧ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਈ ਜੀਆਨ ਕਜੋਨ ਪਰਮ ਹੈ ਪਰਮੇ ਆ ਨਾਨਾ ਰੂਪ ਹੈ ਜਿਉਂ ਸੁਭਾਗੀ ਦਿਖਾਇਆ ਜਿਉਂ ਪ੍ਰਭ ਪਾਵੈ ਤਿਵਾਨ ਚਾਵੈ ਜੋ ਦੇਹ ਪਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਈ ਕਬਹੂ ਸਾਧ ਸੰਗਤੀ ਹੋ ਪਾਵੈ ਉਸ ਅਸਥਾਨ ਤੇ ਬਹਰਨਾ ਆਵੇ ਅੰਤਰ ਹੋਈ ਗਿਆਨ ਪ੍ਰਕਾਸ਼ ਉਸ ਅਸਥਾਨ ਕਨਹਿ ਬਿਨਾਸ ਮੰਦਾ ਨਾ ਵਰਤੀ ਕਰੰਗ ਸਦਾ ਬਸ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮਹਜਲਾਏ ਖਟਾਂਦਾ ਤਿਉਂ ਜੋਤਿ ਸੰਗ ਜੋ ਸਮਾਨਾ ਮਿਟ ਕੇ ਗਮਨ ਪਾਏ ਬਿਸਰਾ ਨਾਨਕ ਪ੍ਰਭ ਕਾ ਸਾਧ ਕੁਰਬਾਨ ਸਲੋਕ ਸੁਖੀ ਬਸਾ ਮਸਕੀਨ ਆਵਨਵਾਰ ਤਲੀ ਵੱਡੇ ਵੱਡੇ ਅਹੰਕਾਰੀਆ ਨਾਨਕ ਗਾਰਵ ਕਰਿਆ ਸੁਪਦੀ ਜਿਸਕੇ ਅੰਤਰ ਰਾਜ ਅਪਮਾਨ ਸੋ ਨਰਕ ਪਾਇ ਦੀ ਉਵਤ ਸਵਾਨ ਜੋ ਜਾਣਾ ਮੈਂ ਜੋ ਬਨਵੰਤ ਸੋ ਉਵਤ ਵਿਸ਼ਟਾ ਕਾ ਜਾਂਦਾ ਆਪ ਸਕਾ ਕਰਮਵੰਤ ਕਹਾਵੈ ਜਨਮ ਮਰੈ ਬਹ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਦਾ ਗਿਆਨ ਕਰ ਕਿਰਪਾ ਜਿਸਕੇ ਹਿਰਦਾ ਗਰੀਬੀ ਵਸਾਵੈ ਨਾਨਕੀ ਹਾ ਮੁਕਤਾ ਕਾ ਸੁਪਾਵੈ ਧਨਵੰਤਾ ਹੋਈ ਕਰ ਕਿਰਪਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸਕਰਮਾਨ ਉਪਰ ਕਰੇ ਆਸ ਪਲ ਭੀਤਰ ਤਕ ਹੋਈ ਬਿਨਾਸ਼ ਸਭ ਤੇ ਆਪ ਜਨ ਬਲਵੰਤ ਖੇਨਵੈ ਹੋਏ ਜਾਏ ਬਸਮਾਨ ਕਿਸਾਨਾ ਬਾਦਾ ਆਪ ਅਹੰਕਾਰੀ ਧਰਮਰਾਜ ਤਸਕਰੇ ਖੁਆਰੀ ਗੁਰਪ੍ਰਸਾਦ ਜਾ ਕੇ ਮਿਟੇ ਅਭਿਮਾਨ ਸੋ ਜਾ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹਵਤਾਰੀ ਸਰਮ ਪਾਵੈ ਸਗਲੇ ਬਿਰਥਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਹੰਦਰਾਵੈ ਹਰ ਦਰਗਹਿ ਕਹ ਕੈਸੀ ਕਵੈ ਆਸ ਕੋ ਜੋ ਭਲਾ ਕਹਾਵੈ ਤਸੈ ਭਲਾਈ ਨਿਕਟ ਨਾਵੈ ਸਰਬ ਕੀ ਜਾ ਕਾ ਮਨ ਹੋਏ ਕਹ ਨਾਨਕ ਤਾ ਕਿ ਨਿਰਮਲ ਸੋਏ ਜਬ ਲਗ ਜਾਣਾ ਮੁਝ ਤੇ ਕਾਸ਼ ਹੋਏ ਤਬ ਇਸ ਕਾਉ ਸੁਖ ਨਾਹੀ ਕੋਈ ਜਬ ਹੈ ਜਾਣਾ ਮੈਂ ਕਿਛ ਕਰਤਾ ਤਬ ਲਾ ਗਰਭ ਜੋਨ ਮਾ ਫਿਰ ਦੂਜਾ ਅਵਤਾਰ ਹੈ ਕੋ ਬੈਰੀ ਮੀਰ ਤਬ ਲਗ ਨਿਹ ਚਲਾਹੀ ਕੀਤ ਜਬ ਲਗ ਮੂਹ ਮਗਨ ਸੰਗ ਮਾਏ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਾ ਛੂਟੈ ਸਹਿਸ ਖਟੀ ਲੱਖ ਕੌਠ ਤਾਵੈ ਤ੍ਰੁਤਨ ਆਵੈ ਮਾਇਆ ਪਾਛੈ ਪਵੈ ਅਨਕ ਭੋਗ ਵਿਖਿਆ ਕੀ ਕਰੈ ਨਹਿੰਦਰ ਬਤਾਵੈ ਖਾਬ ਖਮਰੈ ਬਿਨਾ ਸੰਦੁਖ ਨਹੀਂ ਕੁ ਰਾਜੈ ਸੁਪਨ ਮਨੋਰਥ ਬ੍ਰਿਥ ਸਭ ਕਾਜਾ ਨਾਮ ਰੰਗ ਸਰਵ ਸੁਖ ਹੋਏ ਬੜ ਭਾਗੀ ਕਥਾ ਪ੍ਰਾਪਤ ਹੋਈ ਕਰਨ ਕਰਾਵਨ ਆਪੇ ਆਪ ਸਦਾ ਸਦਨਾਨ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਉਸ ਕਾ ਹਾਥ ਕਹੈ ਵਿਚਾਰ ਜੈਸੇ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕਿਨੋ ਸਭ ਨਾ ਰੰਗ ਸਭ ਦੇ ਦੂਰ ਸਭ ਹੋਗਾ ਸੰਗ ਬੂਜਾ ਦੇਖਿਆ ਕਰੈ ਬਬੀ ਕਾਪ ਹੀ ਕਾਪ ਹੈ ਨੀ ਕੁਮਾਰਾ ਨਾ ਬੰਸੈ ਆਵੈ ਨਾ ਜਾਇ ਨਾਨਕ ਸਦ ਹੀ ਰਹੇ ਆ ਸਮਾਇਆ ਪਬਦੀ ਸ ਸਮਝਿਆ ਆਪ ਆਪੇ ਰਚਿਆ ਸਭ ਕਾ ਸਾਥ ਆਪ ਕਿੰਦਾ ਆਪਣ ਵਿਸਥਾਰ ਸਭ ਕਾ ਸ਼ੁਸ ਕਹੋ ਕਰਨੇ ਹਾਰ ਉਸਦੇ ਬਿਨ ਕਹੋ ਕਿਛ ਹੋਏ ਧਨਾਂਤਰੀ ਕਹਿ ਸੋਈ ਆਪਣੇ ਚੱਲ ਤਾਪ ਕਰਨੇ ਹਾਰ ਕੌਤ ਕਰੇ ਰੰਗ ਆਪ ਆਰ ਮਨ ਮਹਿ ਮਨ ਆਪਣੇ ਮਾਹ ਨਾਨਕ ਕੀਮਤ ਕਹਿਣਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਹਿੰਦਾ ਵਖਿਆ ਨੀ ਸੱਚ ਸੱਚ ਸੱਚ ਸਭ ਕਿੰਨਾ ਕੋਟ ਮੈਂ ਦੇਹ ਕਹਿੰਦਾ ਬਿਰਲਾ ਚੀਂਦਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤ੍ਰਿਪਾਣੀ ਘਟ ਘਟ ਸੁਣੇ ਸਰਮਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕਾ ਦੁੱਖ ਨਾਰ ਜਾ ਘਟੈ ਸੰਤ ਕਾ ਦੁੱਖ ਜਾਮ ਤੇ ਨਹੀਂ ਛੁਟੈ ਸੰਤ ਕਾ ਦੁੱਖ ਸੁਖ ਸਭ ਜਾਏ ਸੰਤ ਕਾ ਦੁੱਖ ਨਰਕ ਮਹਾਪਾਏ ਸੰਤ ਕਾ ਦੁੱਖ ਨਮਾ ਤੋਈ ਮਿਲੀ ਸੰਤ ਕਾ ਦੁੱਖ ਸੋਭਾ ਤੇਹੀਨ ਸੰਤ ਕੇ ਹਾਥੇ ਕੋ ਰੱਖੈ ਨਾ ਕੋਈ ਸੰਤ ਕਾ ਦੁੱਖ ਥਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦ ਕਬੀਰ ਤਾਰੈ ਸੰਤ ਕੇ ਦੁੱਖਨ ਤੇ ਮੁਖ ਪਾਵੈ ਸੰਤਨ ਕਾ ਦੁੱਖਨ ਕਾਗਜੋਂ ਲਵੈ ਸੰਤਨ ਕਾ ਦੁੱਖਨ ਸਰਬ ਜੋਨ ਪਾਏ ਸੰਤ ਕਾ ਦੁੱਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਾ ਦੁੱਖਨ ਤ੍ਰਿਸਨਾ ਮੈਂ ਜਲੈ ਸੰਤ ਕਾ ਦੁੱਖਨ ਸਭ ਕੁਛ ਛਲੈ ਸੰਤ ਕਾ ਦੁੱਖਨ ਤੇਜ ਸਭ ਜਾਏ ਸੰਤ ਕਾ ਦੁੱਖ ਨੀਚ ਨੀਚ ਆਏ ਸੰਤ ਦੁਖੀ ਕਾ ਥਾਂ ਕੋ ਨਾਹਿ ਨਾਨਕ ਸੰਤ ਪਾਵੈ ਤਾਂ ਵੀ ਪੀਗਤ ਪਾਹੀ ਸੰਤ ਕਾ ਨਿੰਦ ਕੁਮਹ ਹਤਾਈ ਸੰਤ ਕਾ ਨਿੰਦ ਕੇਨ ਟਿਕਣਾ ਨਾ ਪਾਈ ਸੰਤ ਕਨੰਦ ਕੁਮਹਾ ਹਤਿਆਰਾ ਸੰਤ ਕਨੰਦ ਪਰਮੇਸ਼ਰ ਮਾਰਾ ਸੰਤ ਕਨੰਦ ਰਾਜ ਤੀਹੀਨ ਸੰਤ ਕਨੰਦ ਦੁਖੀ ਯਾਰ ਦੀਨ ਸੰਤ ਕਨੰਦ ਕਾ ਸਰਬ ਰੋਗ ਸੰਤ ਕਨੰਦ ਕਾ ਸਦਾ ਵਿਯੋਗ ਸੰਤ ਕਨੰਦ

ਸੰਤ ਕਾ ਦੁਖ ਸਦਾਪ ਵੇਤ, ਸੰਤ ਕਾ ਦੁਖੀ ਕਿਸੈ ਕਾ ਨਹਿ ਵੇਤ, ਸੰਤ ਕੇ ਦੁਖੀ ਕਾ ਉਡਾਨ ਲਾਗੈ, ਸੰਤ ਕੇ ਦੁਖੀ ਕਾ ਸਭ ਤਿਆਗੈ, ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਕਾਰੀ, ਸੰਤ ਕਾ ਦੁਖੀ ਜਨਮ ਮਰੈ, ਸੰਤ ਕੇ ਦੁਖ ਨਾ ਸੁਖ ਦੇ ਡਰੈ, ਸੰਤ ਕੇ ਦੁਖੀ ਕਾ ਨਾ ਠਾਉ, ਉਹਨਾਂ ਨੂੰ ਸੰਤ ਭਗਤ ਲਈ ਮਿਲਾਇ, ਸੰਤ ਕਾ ਦੁਖੀ ਆਦਿ ਬੀਜ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪੈ ਹੂਚੈ, ਸੰਤ ਕੇ ਦੁਖੀ ਕਾ ਉਦਿਆਨ ਪਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਦੀ ਥੂਥ ਹੈ, ਜਿਉ ਸਹਿਸ ਬਿਨਾ ਮਿਰਤ ਕੀ ਲੋਥ ਹੈ, ਸੰਤ ਕੇ ਦੁਖੀ ਕੀ ਜੜ ਕਿਸ ਨਾਹਿ, ਆਪਨ ਬੀਜਾ ਬਿਹੀ ਖਾਹੀ, ਸੰਤ ਕੇ ਦੁਖੀ ਕਾ ਵਰਨ ਰਖਨ ਹਾਰ, ਨਾਨਕ ਸੰਤ ਭਗਤਾਂ ਲਈ ਉਹ ਵਾਰ, ਸੰਤ ਕਾ ਦੁਖੀ ਇਉਂ ਵੇਲੇ ਲਾਏ, ਜਿਉਂ ਜਲ ਵਿਹੂਨ ਮਛਲੀ ਤੜ ਫੜਾਈ, ਸੰਤ ਕਾ ਦੁਖੀ ਭੁੱਖਾ ਨਹਿ ਰਾਜਾ, ਜਿਉਂ ਪਾਪ ਕੀਦ ਨਹਿ ਤਰਾ ਪੈ, ਸੰਤ ਕਾ ਦੁਖੀ ਛੁਟਿਆ ਕੇ ਲੈ, ਜਿਉਂ ਬੂਆੜ ਤਿਰ ਖੇਤ ਮਾਹਿਉਂ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨੰਦ ਕਾ ਤੁਰਹੀ ਪਾਇਆ, ਨਾਨਕ ਜੋਤ ਭਾਵ ਸੂਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਕਾ ਦਰਗਹ ਮਿਲਾ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈ ਆ, ਸੰਤ ਕਾ ਦੁਖੀ ਨਾ ਮਾਰਿਆ ਨਾ ਜੀਵ ਆਈ ਆ, ਸੰਤ ਕੇ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚਲਿਆ ਨਿਰਾਸਾ, ਸੰਤ ਕਾ ਦੁੱਖ ਨਾ ਤ੍ਰਿਸ਼ਟਾ ਕੋਈ ਜਹਾ ਪਾਵੈ, ਤਸਾ ਕੋਈ ਹੋਏ ਪਾਇਆ, ਕਿਰਤ ਨਾ ਮੇਟਿਆ ਕੋਈ, ਨਾਨਕ ਜਾਣ ਸੱਚਾ ਸੋਏ ਸਭ ਕਰ ਦਿਸ ਗਿਓ ਕਰਨੇ ਆਰ, ਸਦਾ ਸਦਾ ਤਿਸ ਕਾ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸ ਸਾਸ ਗ੍ਰਹਿ ਸਭ ਕਛ ਵਰਤਾ, ਤੁਸ ਕਾ ਕੀ ਆ, ਜੈਸਾ ਕਰੇ ਤਹਿ ਕੋ ਥੀਆ, ਆਪਣਾ ਕੀ ਲਾਭ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸ ਨੂੰ ਕਿਰਪਾ ਕਰੇ ਤਿਸ ਆਪਣਾ ਦੀ ਵਡਭਾਗੀ, ਨਾਨਕ ਜਨ ਸੀ ਸਲੋਕ ਤਜ ਹੋ ਸਿਆਨ ਸੁਰ ਜਨ ਹੋ ਸਿਮ ਰਹੋ, ਹਰ ਹਰ ਆਈ ਕਾ ਸਹਰ ਮਨ ਰਖੋ, ਨਾਨਕ ਦੂਖ ਪਰਮ ਪਾਉ ਜੈ ਅਸ਼ਟਪਦੀ, ਮਨੁੱਖ ਕੀ ਟੀਕ ਬ੍ਰਿਥੀ ਸਭ ਜਾਨ ਦੀਵਨ ਕਈ ਕ ਭਗਵਾਨ, ਜਿਸ ਕੈ ਦੀ ਅਰਹ ਆਗਾਈ, ਬਹਨਾ ਤ੍ਰਿਸਨਾ ਲਾਗੇ ਆਏ ਮਾਰ ਰਾਖੇ, ਕੁਆ ਮਨੁੱਖ ਕਹਿ ਕਿਸ ਨਾਹੀ ਹਾਥ, ਤਿਸ ਕਾ ਕੰਬੂਜ ਸੁਖ ਹੋਏ, ਤਿਸ ਕਾ ਨਾਮ ਰਾਖੰਡ ਪੁਰੋਏ, ਸਿਮਰ ਸਿਮਰ ਸਿਮਰ ਪ੍ਰਾਸ ਹੋਏ, ਨਾਨਕ ਵਿਘਨ ਨਾ ਲਾਗਾ ਕੋਈ ਉਸਤਤ, ਮਾਨ ਮਹਿਕਾਰ ਨਿਰੰਕਾਰ, ਕਰ ਮਨ ਮੇਰੇ ਸਾਥ ਵਿਆਹ ਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੋਈ ਹੇਲਾ ਕਰ, ਲਿਖੀ ਜੀ ਅਨੈਨ ਹੁਪੀਕ ਠਾਕੁਰ ਕਾ ਰੰਗ, ਸਾਧ ਸੰਗ ਬਿਨਸਾ ਸਭ ਸੰਗ, ਚਰਨ ਚਰਨ ਵਾਰ ਗੋਬਿੰਦ, ਮਿਟਹਿ ਭਵ ਜਪਿ ਅਰਬਿੰਦ, ਕਰ ਹਰ ਕਰਮ ਸਰਵਨ ਹਰ ਕਥ ਹਰ ਦਰਗ, ਨਾਨਕ ਕੁਜਲ ਮੱਥਾ ਵਿਡਪਾਗੀ ਤੀ, ਜਾਨ ਜਗ ਮਾਹਿ ਸਦਾ ਸਧਾਰ ਕੇ ਗੁਣ ਗਾਹੀ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਦ ਕਨ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨਹੁ ਕੀ, ਸੁਖੀ ਏਕੋ ਏਕ ਏਕ ਪਛਾਨੈ, ਏ ਤੋਤ ਗਿਓ ਸੋ ਜੀ ਜਾਨੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣਾ ਸੋਜੈ, ਤੁਸੀਂ ਜਾਣੋ ਦਰਸਨਾ ਬੁਝੈ, ਸਾਧਸੰਗ ਹਰ ਹਰ ਜਹ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਅਨੰਦਨ ਕੀਰਤਨ ਕੇਵਲ ਵਖਿਆਨ, ਗ੍ਰਸਤ ਮਾਂ ਸੋਈ ਨਿਰਬੈਨ, ਇੱਕ ਉਪਰ ਜਹ ਜਨ ਕੀ ਆਸਾ, ਤੁਸੀਂ ਕਟੀਆ ਜਮ ਕੀ ਫਾਸਾ, ਪਾਰ ਬਮ ਕੀ ਸਮਨ ਭੂਖ, ਨਾਨਕ ਤੇ ਸਹਿ ਨਾ ਲੈ ਕਹਿ ਦੁੱਖ, ਜਿਸ ਕਉ ਹਾਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਉਡਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸਿਵ ਕਹ ਕਿਸ ਤੇ ਡਰੈ, ਜੈ ਸਾ ਸਾਧ ਹੈ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀ ਜਿਆ, ਗੁਰੂ ਪ੍ਰਸਾਦ ਤਦ ਸਾ ਬੂਜਿਆ, ਜਾਵ ਦੇਖੋ ਤਬ ਸਭ ਕਿਸ ਮੂਰਨ, ਨਾਰਨ ਸੋ ਸੁਖਮ ਸੋਇਆ, ਸਥੂਲ ਨਹਿ ਕਿਸ ਜਨਮ ਨਹਿ ਕਿਸ ਮਰਿਆ, ਆਪਣਾ ਚਲਤਾ ਆਪ ਹੀ ਕਰਿਆ, ਆਵਨ ਜਾਵਨ ਦ੍ਰਿਸ਼ਟਾ ਦ੍ਰਿਸ਼ਟਾ ਆਗਿਆਕਾਰੀ, ਤਾਰੀ ਸਭ ਸ੍ਰਿਸ਼ਟਾ ਪਿਆ ਆਪ, ਸਕਲ ਮਹਿ ਆਪ, ਅਨਕ ਜੁਗਤ ਰਾਜ ਥਾ ਪਿਓ ਥਾ ਪਿਆ ਬਨਾਸੀ, ਨਾਹੀ ਕਿਸ ਖੰਡ ਤਾਰਨ ਤਾਰਹਿਉ, ਬ੍ਰਹਿਮੰਡ ਅਲਖਿਉ ਭੀਵ, ਪੁਰਖ ਪ੍ਰਤਾਪ ਆਪ ਜਪਾਏ, ਨਾਨਕ ਜਾਵ ਜਨ ਪ੍ਰਭ ਜਾ ਤਾ ਸੋ ਸੋਭਾਵੰਤ, ਸਗਲ ਸੰਸਾਰ ਉਧਰਾ ਧਨਵੰਤ, ਪ੍ਰਭ ਕੇ ਸੇਵਕ ਸਗਲੇ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੀ ਮੇਲ ਲਈ ਕਿਰਪਾਲ, ਗੁਰ ਕਾ ਸਭ ਜਾ ਪੈ ਨ ਹਲ, ਉਨਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰ ਬੜ ਪਾਗ, ਨਾਮ ਜਪਤ ਪਾਵ ਵਿਸਰਾਮ, ਨਾਨਕ ਤਿਨ ਪੁਰਖ ਕਉ ਉਤਮ ਕਰਮਾਨ, ਜੋ ਕਿਛ ਕਰਾਇ ਸੋ ਪ੍ਰਭ ਕਰੰਗ, ਸਦਾ ਸਦਾ ਬਸੈ ਹਰ ਸੰਗ, ਸਹਿਜ ਸੁਭਾਈ ਹੋਵੈ ਸੋਏ ਕਰਨੇ ਆਰ, ਪਛਾਣੈ ਸੋਏ ਪ੍ਰਭ ਕਾ ਕੀਆ, ਜਨਮ ਈਠ ਜਗਾਨਾ, ਜੈਸਾ ਸਾਹ ਤੈਸਾ ਦ੍ਰਿਸ਼ਟਾਨਾ, ਜਿਹ ਤੇ ਉਪਜੇ ਤੇ ਮਾਹਿ ਸਮਾਈ, ਹੋਈ ਸੁਖ ਨਿਦਾਨ ਉਨਹੂੰ ਬਣ ਆਈ, ਆਪ ਸਕਵਾਬ ਦੀਨੋ ਮੈਨ, ਨਾਨਕ ਪ੍ਰਭ ਜਨ ਇੱਕੋ ਜਨ, ਸਲੋਕ ਸਰਬ ਕਲਾ ਭਾਰ, ਪੂਰ ਪ੍ਰਭ ਬਿਰਥਾ ਜਨ ਨਾਰ, ਜਾ ਕੇ ਸਿਮਰਨ ਉਦਰੀਆ, ਨਾਨਕ ਦੇਹ ਬਲਹਾਰ, ਰਾਸ਼ਟਰਪਤੀ ਟੂਟੀ ਗੰਢ ਨਾਰ, ਗੋਪਾਲ ਸਰਬ ਜੀ ਆਪ ਬ੍ਰਤ ਪਾਲ, ਸਗਲ ਕੀ ਚਿੰਤਾ ਜਿਸ ਮਨ ਵਾਹਿ, ਤਿਹ ਤੇ ਬਿਰਤਾ ਕੋਈ ਨਾ ਹਿਰੀ, ਮਨ ਮੀਰੀ ਸਦਾ ਹਰ ਜਾ ਪਿਆ, ਬਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨਾ ਹੋਈ ਜੀ ਸਾਉ, ਪ੍ਰਾਣੀ ਨੂਚਾ ਕੋਈ ਤਿਸ ਬੇ ਨਾਹਿ, ਤੇਰਾ ਕਿਛ ਕਾਉਂਗਾ ਤਾਂ ਨਾਨਕ ਜਾ ਪੀ ਕਰ ਨਾਮ, ਰੂਪਵੰਤ ਹੋਏ ਨਾਹਿ ਵੋ ਹੈ, ਪ੍ਰਭ ਜੋ ਸਗਲ ਘਟ ਸੋ ਹੈ, ਧਨਵੰਤਾ ਹੋਈ ਕਿਆ ਕੋ ਕਰਵੈ, ਜਾਂ ਸਭ ਕੀ ਸ਼ਹਿ ਤਿਸ ਕਾ ਦੀਆ, ਦਰਬੈਤ ਸੂਰਜ ਜੇ ਕੋ ਕਹਾਵੈ, ਪ੍ਰਭ ਕਲਾ ਬਿਨਾ ਕਹਤਾਵੈ, ਜੇ ਕੋ ਹੋਏ ਬਹਿ ਦਾ ਦਾਰ, ਦੇਹ ਦੀਨ ਹਰ ਜਾ ਨੰਗਾਵਾਰ, ਜਿਸ ਗੁਰਪ੍ਰਸਾਦ ਟੂਟੈ ਹਾਉ ਰੋਗ, ਨਾਨਕ ਸੋ ਜਨ ਸਦਾ ਰੋਗ, ਜਿਉਂ ਮੰਦਰ ਕਾ ਥਮ ਥਮਨ, ਤਿਉਂ ਗੁਰ ਕਾ ਸਬਦ ਮਨ ਅਸਥਮਨ, ਜਿਉਂ ਪਾ ਖਾਣ ਨਾਵ ਚੜ੍ਹ ਤਰ, ਪ੍ਰਾਣੀ ਗੁਰ ਚਰਨ ਲਗਤ ਨਹਿ ਤਰ, ਜਿਉਂ ਅੰਧਕਾਰ ਦੀਪਕ ਪ੍ਰਕਾਸ਼,
ਗੁਰ ਦਰਸ਼ਨ ਦੀਖ ਮਨ ਹੋਇ ਵਿਗਾਹ ਜਿਉ ਮਹਾ ਉਦਿਆਰ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਦਸ਼ਾਹ ਤੂਰ ਨਾਨਕ ਹਰ ਲੋਚਾ ਪੁਰ ਮਨ ਮੂਰਖ ਕਾਹਿ ਬਿਲ ਲਾਈਐ ਪੁਰਬ ਲਿਖਿਆ ਲਿਖਿਆ ਪਾਈਐ ਦੁਖ ਸੁਖ ਪ੍ਰਾਪ ਦੇਵਨ ਹਾਰ ਅਵਰ ਤਿਆਗ ਤੂੰ ਤੇ ਸਹਿਜ ਤਾਰ ਜੋ ਕਾਸ਼ ਕਰੈ ਸੋਈ ਸੁਖ ਮਾਨ ਭੁਲਾ ਕਾਹੇ ਫਿਰਿਆ ਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹੀ ਉਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਹਿ ਨਾਨ ਪਦ ਸਿਧ ਕਰ ਜਾਹੇ ਜਿਸ ਵਖਰ ਕੋ ਨੈਣ ਦੁਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਾ ਮਾਨ ਲਿਹੁ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋ ਲਾਦ ਕਿਉ ਸੰਤ ਹੈ ਸੰਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਪੂਜਲ ਹਰ ਦਰਗਹ ਸੋਏ ਹੁ ਵਾ ਪਾਰ ਬਿਰਲਾ ਵਾ ਪਾਰ ਨਾਨਕ ਤਾ ਕਾ ਸਤ ਬਲਹਾਰ ਚਰਨ ਸਾਧ ਕੇ ਧੋਏ ਧੋਏ ਪੀ ਵਰਬ ਸਾਧ ਕੋ ਆਪਣਾ ਜੀਵ ਸਾਧ ਕੇ ਧੂਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸਿਵਾ ਵਡ ਭਾਗੀ ਪਾਇਆ ਸਾਧ ਸੰਗ ਹਰ ਕੀਰਤਨ ਗਾਈ ਅਨਕ ਵਿਘਨ ਦੇ ਸਾਧੂ ਰੱਖ ਹਰ ਗੁਣ ਗਾਏ ਅੰਮ੍ਰਿਤ ਰਹਿ ਚਾਖੈ ਓਟ ਗਹੀ ਸੰਤ ਹੈ ਦਰਾਇਆ ਸਰਵ ਸੁਖ ਨਾਨਕ ਤਿਹ ਪਾਇਆ ਮ੍ਰਿਤ ਕਉ ਜੀ ਵਾਲਾ ਨਾਰ ਭੂਖੇ ਕਉ ਦੇਵਤ ਅਧ ਹੈ।

ਨਾਨਕ ਸੋਜਾ ਨਿਰਮਲ ਥੀਆ ਜਾ ਕਾ ਮਨ ਗੁਰ ਕੀ ਪਰਦੀ ਦਿਖ ਜਾਣ ਆਵੇ ਹਰ ਪ੍ਰਭ ਚੀਤ। ਭਗਤ ਭਗਤ ਸੁਣਿਆ ਤਿਹ ਲੋਏ ਜਾ ਕੇ ਹਿਰਦੇ ਕੂਹੇ ਸੱਚ ਕਰਨ ਸਹਿਤਾ ਕੀ ਰਹਿ ਸੱਚ ਹਿਰਦਾ ਸਤਮੁਖ ਕਹਿ ਸੱਚ ਦ੍ਰਿੜ ਸੱਚ ਆਕਾਰ ਸੱਚ ਵਰਤਾ ਸੱਚ ਪਾਸ ਰੂਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਤਾ ਸਰੋਕ ਰੂਪ ਨਾਰੀ ਖਨਰੰਗੀ ਸ਼ਤਰੀ ਹੋਗਣ ਦੀ ਪ੍ਰਭਿਨ ਤਿਸੇ ਬੁਝਾਈ ਨਾਨਕਾ ਜਿਸ ਹੋਵੈ ਸੁਪ੍ਰਸੰਨ ਅਸ਼ਟਪਤੀ ਅਵਨਾਸੀ ਬ੍ਰਹਮਨ ਮਹਾਰਾਖ ਮਾਨੁਖੀ ਤੋਂ ਪ੍ਰੀ ਤਿਆਗ ਦਿਹ ਤੇ ਪਰ ਨਾ ਕਿਸ ਕੋਏ ਸਰਵ ਨਿਰੰਤਰੀ ਕੁਸ ਹੋਏ ਆਪੇ ਵੀ ਨਾ ਪਿਓ ਦਾ ਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨ ਧੰਨ ਦਇਆਲ ਬਖਸ਼ਾਂ ਸਾਹ ਤੇਰੀ ਕੀ ਚਰਨ ਪਾਵ ਨਾਨਕ ਮਨ ਅਨੁਰਾਗ ਮਨ ਸਾਹ ਪੂਰਨ ਸਰਣ ਆਇ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਹੋਰ ਦੁਖਾ ਮੰਤਰ ਨਾ ਜਾਣੈ ਹੋਰ ਅਨੰਤ ਰੂਪ ਮੰਗਲ ਸਾਧ ਜਾ ਕੇ ਸਰਵ ਥੋਕ ਸੁਣੀ ਕਰਤਾ ਕੈ ਰਾਜ ਮਹਾਰਾਜ ਜੋਗ ਮਹਿ ਜੋਗੀ ਤਾਪ ਮਹਿ ਤਪੀ ਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਦੇਹ ਪੁਰਖ ਅਗਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮੇਤ ਨਾ ਸਗਲ ਦਿਵਾਰਿਆ ਵਗਾਹ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰੀ ਆਪਣਾ ਸੂਤ ਸਮਾਤ ਗਿਆ ਧਿਆਨ ਜਿਨ ਦੀ ਜਾਂਦਾ ਨਾਮ ਦਿਆਵੇ ਹਸੀ ਇਹੋ ਗੁਣ ਵਹਿ ਜਾ ਕੋ ਭਰਮਾਈ ਜਨਮ ਮਰੇ ਫਿਰ ਆਵੈ ਜਾਇ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਦਸ ਨਾਇਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੀ ਕਰਾਇ ਰੰਗ ਨਾਨਾ ਵੇਦ ਕਿਨੋ ਵਿਸਥਾਰ ਪ੍ਰਭਵ ਰਾਸੀ ਓਂਕਾਰ ਨਾਨਾ ਚਲਤ ਕਰੀ ਖਿਨ ਮਾਹੀ ਪੂਰ ਰਹੀ ਪੂਰਨ ਸਭ ਠਾਈ ਨਾਨਾ ਵੇਦ ਕਰ ਬਨ ਤ ਬਨਾਈ ਆਪਣੀ ਕਿਵਨ ਦਿਆ ਪੀ ਪਾਈ ਸਭ ਘਟ ਦਿਸਕੇ ਸਭ ਦਿਸਕੇ ਠਾਉ ਜਾਪ ਜਾਪ ਜੀਵੈ ਨਾਨਕ ਹਰ ਨਾਉ ਨਾਮ ਕੀ ਤਾਰੇ ਸਗਲੇ ਜੰਤ ਨਾਮ ਕੀ ਤਾਰੇ ਖੰਡ ਬ੍ਰਹਮੰਡ ਨਾਮ ਕੀ ਤਾਰੇ ਸਿਮਰਤ ਵੇਦ ਪਰਾ ਨਾਮ ਕੀ ਤਾਰੇ ਸੁਨਨ ਗਿਆਨ ਧਿਆ ਨਾਮ ਕੀ ਤਾਰੀ ਆਗਾਸ ਪਾਤਾਲ ਨਾਮ ਕੀ ਤਾਰੇ ਸਗਲ ਆਕਾਰ ਨਾਮ ਕੀ ਤਾਰੇ ਪੁਰੀਆ ਸਭ ਪਵ ਨਾਮ ਕਾ ਸੰਗੁਦਰੇ ਸੰਸਰਾਵਨ ਪਰ ਕਿਰਪਾ ਜਿਸ ਆਪਣਾ ਨਾਮ ਲਾਈ ਨਾਨਕ ਚੌਥੇ ਪਾਤਮਾ ਸੋ ਜਨ ਕਦ ਪਾਈ ਰੂਪ ਸਤ ਜਾ ਕਾ ਸਤਿ ਅਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰ ਦੂ ਸਤ ਸਤ ਜਾ ਕੀ ਬਾਣ ਸਤ ਪੁਰਖ ਸਾ ਮਹਿ ਸਮਾਣ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਾਰਣੀ ਨਿਰਮਲ ਨਿਰਮਲੀ ਜਿਸ ਹੈ ਬੁਝਾਈ ਤਿਸ ਹੈ ਸਭ ਭਰੀ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਇਨ ਗੁਰਤੀ ਪਾਏ ਸਤ ਭਜਨ ਸਤ ਉਪਦੇਸ਼ ਸਤ ਜਾ ਸਤ ਤੀ ਜਨ ਜਾ ਕਰਦਾ ਪ੍ਰਭੇ ਸਤ ਨਿਰਤ ਬੂਝੇ ਜੀ ਕੋਈ ਨਾਮ ਜਬਦ ਤਾ ਕੀਆ ਦੁਆ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮੇਤ ਗਾਤ ਜਿਸ ਕੀ ਸ੍ਰੇਸ਼ਟ ਸੋ ਕਰਨੇ ਆਰ ਬਨਾ ਬੂਝ ਕਰਤ ਵਿਚਾਰ ਕਰਦੇ ਕਿ ਮੇਤ ਨਾ ਜਾਣੇ ਕੀ ਆ ਨਾਨਕ ਜੁਦੇ ਪਾਵੇ ਸੋ ਵਰਤੀ ਆ ਬਿਸਮਨ ਬਿਸਮ ਪਾਏ ਬਿਸਮਾਜ ਜਿਨ ਬੂਝਿਆ ਤਸਾਇਆ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹੇ ਗੁਰੂ ਕਾ ਬਚਨ ਪਦਾਰਥ ਰਹੇ ਉਹ ਦਾਤੀ ਦੁਕਾਟ ਨਾਰ ਜਾ ਕਾ ਸੰਗ ਤਾਰਾ ਸੰਸਾਰ ਜਨ ਕਾ ਸਿਵ ਸੋਵੜ ਭਾਗ ਜਨ ਕਾ ਸੰਗੀ ਕਲੇਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰੂ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਾਰ ਪੂਜਾ ਸਤ ਸਤ ਸ਼ਿਵਦਾਰ ਦਰਸ਼ਨ ਸਤ ਸਤ ਪਿਖਨਾਰ ਨਾਮ ਸਤ ਸਤ ਆਵਨ ਹਾਰ ਆਵ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਨਤਾ ਬਜਨਾਰ ਕੋ ਸਤ ਸਭ ਹੋਏ ਨਾਰਨ ਸਤ ਸਤ ਪ੍ਰਭ ਸੂਰ ਸਤ ਸਰੂਪ ਰਦਾ ਜਨਮਾਨਿਆ ਕਰਨ ਕਰਾਉਣ ਤੈਨੂੰ ਗੁਰੂ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਰ ਪ੍ਰਗਟਾਇਆ ਪੈ ਤੀ ਨਿਰਪਾਉ ਹੋਏ ਵਸਾਨਾ ਜਿਹ ਤੇ ਉਪਜਿਆ ਤੇ ਮਹਿ ਸਮਾਨਾ ਬਖਤ ਮਾਹਿਰ ਬਖਤ ਕਢਾਈ ਤਾ ਕੋ ਪੀਨਾ ਨਾ ਕਹਿਣਾ ਜਾਇ ਪੂਜਾ ਪੂਜਨ ਹਰ ਬਵੀਕ ਨਾਰਾਇਣ ਵੀਰ ਨਾਨਕੀਕ ਠਾਕੁਰ ਕਾ ਸੇਵਕ ਆਗਿਆ ਕਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰਾਂ ਸੇਵਕ ਕਾ ਪ੍ਰਭ ਪਾਲਨ ਹਾਰਾ ਸੇਵਕ ਰਾਖਨ ਰੰਕਾਰਾ ਸੋ ਸੇਵਕ ਜਹ ਦਇਆ ਪ੍ਰਭ ਧਾਰਾ ਨਾਨਕ ਸੋ ਸੇਵਕ ਸਾਸ ਸਾ ਸੁਮਾਰ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਸਰ ਪਰ ਰਾਖੇ ਆਪਣੇ ਦਾਖ ਦੀ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆਪ ਪਾਤ ਰਾਖੈ ਤਾ ਕਿ ਆਤਮਿਤ ਕੋਈ ਨਾ ਲਖ ਪ੍ਰਭ ਕੇ ਸੇਵਕ ਕਾ ਕੂ ਨਾ ਪਾ ਹੂਚਾ ਪ੍ਰਭ ਸੇਵਕ ਊਚ ਦੇਵ ਜਾ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਹਿ ਪ੍ਰਗਟਾਇਆ ਨੀ ਕੀ ਕਿਰੀ ਮਹਿ ਕਰ ਰਾਖੈ ਪਸਮ ਕਰ ਲਸਕਰ ਕੋ ਲਖ ਜਿਸ ਕਾ ਸਾ

ਕਬਰਡਾਣੀ ਬੈਰੰ ਬੈਰ ਬੈਰ ਪ੍ਰਭ ਜਪੀਐ ਪੀ ਅੰਮ੍ਰਿਤਿ ਹਮਾਂਤਾਂ ਤ੍ਰਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਦੇਸ ਕੀ ਸ਼ਾਵਰਨਾਹੀਂ ਦ੍ਰਿਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਾਹ ਜੋ ਜਨ ਦ੍ਰਿਵਤਾ ਨੇ ਮਾਨਤਾ ਨਾਮ ਹੈ ਨਾਮ ਸਮਾਰੇ ਊਠ ਬੈਠ ਸੋਭਤ ਨਾਮ ਕਹੋ ਨਾਨਕ ਜਨ ਕਾ ਸਤਿਕਾਰ ਬੂਦਲਾ ਜਹ ਜਿਹ ਵੈ ਦਿਨ ਰਾਤ ਪ੍ਰਭ ਆਪਣਾ ਜਨ ਕੀ ਨਿੰਦਾਤ ਕਰੇ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸਿੰਘ ਰਹੇ ਹੇ ਸਮਾਏ ਜੋ ਹੋਵੈ ਹੋਵ ਤੋ ਸੋ ਜਾਣੈ ਪ੍ਰਭ ਆਪਣੇ ਘਾ ਗੁਮ ਪੁਛਾਣਾ ਦਸ ਕੀ ਮੈਂ ਹਮਾ ਕਾਨ ਬਖਾ ਨਾ ਹੂੰ।

ਸ਼ਰਧ ਸੂਜਨ ਸਰਵ ਥੋਕਾ ਦਾਤਾ ਤਿਸਕੀ ਸਰਨ ਸਰ ਸੁਖ ਪਾਵੈ ਹੈ ਤਿਸਕਾ ਦਰਸਾ ਪਾਵ ਮੇਟਾਵੈ ਰਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗਾ ਮਨਜਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਸਾਧ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕਾ ਸੰਗ ਸਿੱਖ ਉਤਰਾਇ ਨਾਨਕ ਹਰੁ ਗੰਗਾ ਅਸ਼ਟਪਦੀ ਸਤਿਗੁਰ ਸਿੱਖੀ ਕਰ ਪ੍ਰਤ ਪਾਲ ਸਿਵ ਕਗੁਰ ਸਦਾ ਦਇਆਲ ਸਿੱਖੀ ਗੁਰ ਦੁਰਮਤ ਮਲ ਹਿਰਾ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟ ਹੈ ਗੁਰ ਕਾ ਸਿੱਖ ਕਰ ਦਿਆਟ ਹੈ ਸਤਿਗੁਰ ਸਿੱਖੋ ਨਾਮ ਦਾਨ ਦੇ ਗੁਰ ਕਾ ਸਿੱਖ ਉਡਭਾਗੀ ਹੇ ਸਤਿਗੁਰ ਸਿੱਖ ਹਰ ਦੁਪਲ ਦਸਵਾਰ ਨਾਨਕ ਸਤਿਗੁਰ ਸਿੱਖ ਜੀ ਨਾਲ ਸੁਮਾਰ ਹੈ ਗੁਰ ਕਾ ਗ੍ਰਹਿ ਸਿਵ ਗੁਜਾਰਾ ਹੈ ਗੁਰ

ਸਤਿਪੁਰਾ ਸੁਆਮੀ ਆਪਣੀ ਕਿਰਪਾ ਚ ਸਾਹਿਬ ਕਰੀ ਨਾਨਕ ਸੋ ਸੇਵ ਗੁਰ ਕੀ ਮਾਤਾ ਲਈ ਬੀਸ ਬਿਸਵੇ ਗੁਰ ਕੌਮ ਅਨੁਮਾਨ ਸੋ ਸੇਵਕ ਪਰਮੇਸ਼ਰ ਕੀ ਕਾਤ ਜਾਨ ਸੋ ਸਾਧ ਗੁਰ ਜਸਰੇ ਦਾ ਹਰ ਨਾਵਨ ਕਬੈਰ ਗੁਰ ਕਬਲ ਜਾਉ ਸਰਮ ਨਿਧਾਨ ਜੀ ਅਕਦਾ ਤਾਟ ਪਹਿਰ ਪਾਰ ਬਨਮ ਰੰਗ ਰਾਤਾ ਬ੍ਰਹਮ ਜਨ ਜਨਮ ਹਕਾਰ ਬ੍ਰਹਮ ਜੀ ਕਹਿ ਆਵ ਨਹੀਂ ਕਹਿ ਕਰਮ ਸਹਿ ਸੋ ਸੇ ਅਨ ਪਲਾਇਆ ਨਾ ਜਾਈ ਅਨੰਨ ਕਹਿ ਗੁਰ ਬਿਟ ਪਾਗੀ ਪਾਈਆ ਸਫਲ ਦਰਸ਼ਨ ਪੀਖਤ ਪੁਨੀਤ ਪਰਸਤ ਚਨ ਗਤ ਨਿਰਮਤ ਈਤ ਪੇਟ ਸੰਗ ਰਾਮ ਗੁਣ ਰਵੀ ਪਾਰ ਬ੍ਰਹਮ ਕੀ ਦਰਗਹ ਗਵੇ ਸੁਨ ਕਰ ਵਚਨ ਕਰਨ ਆਇ ਗਹਿ ਮਨ ਸੰਤੋਖ ਹੈ ਤੂੰ ਪਤੀਆ ਨੇ ਪੂਰਾ ਗੁਰ ਆਖੀ ਆਓ ਜਾ ਕਮਾਂਤਰ ਅੰਮ੍ਰਿਤ ਦ੍ਰਿੜ ਪੀਖਾ ਹੋਏ ਸੰਤ ਗੁਣ ਬਿਆੰਤ ਕਿਉਂ ਨਹੀਂ ਪਾਏ ਨਾਨਕ ਜਿਹ ਪਾਵੇ ਤਸਲੈ ਮਲਾਏ ਜਿਹ ਪਾਏ ਪੁਸਤਤ ਅਨੇਕ ਸਤਿਪੁਰਖ ਪੂਰਨ ਬਬੀ ਕਹ ਪੂਰਨਾ ਪਹੁੰਚ ਤੂੰ ਪ੍ਰਾਣੀ ਅਗਮੈ ਗੋਚਰ ਪਰਮ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਇਤਾ ਕੀ ਕੀਮਤ ਕਹਿਣਾ ਨਾ ਪਾਈ ਅਨਕ ਭਗਤ ਬੰਧਨ ਨਿਯੁਕਤ ਕਰਹਿ ਚਰਨ ਕਮਲ ਹਿਰਦਾਇ ਸਿਮਰਹਿ ਸਤਿਵਰ ਹਾਰੀ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਸਪ੍ਰਭ ਜਪਨੀ ਹੋ ਹਾਰ ਰਾਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੁ ਹੋਏ ਉਸ ਪੁਰਖ ਕਾ

ਕਹਿ ਤੇ ਨਾਸੀ ਤਬਦ ਮਾਹਿ ਠਾਂਡ ਵਰਤਾ ਅੰਤ ਪੈ ਦੁਖ ਨਾਠੇ ਪਾਇ ਜਨਮ ਬਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਾ ਚੁਕਾ ਨਿਰਪਾ ਹੋਏ ਬਸੇ ਸਗਲ ਵਿਆਦ ਮਨ ਦੇਖਾਇਆ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਰਾਰੀ ਥਿਤ ਪਾਈ ਚੁਕੇ ਪ੍ਰਾਮ ਕਾ ਮਨ ਸੁਨ ਨਾਨਕ ਹਰ ਹਰ ਜਸ ਰਾਮ ਨਿਰਗੁਨਾ ਸਰਗੁਣ ਪੀ ਉਹੀ ਕਲਾ ਤਾਰ ਜਨ ਸਗਲੇ ਉਹੀ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕਿਵਨ ਤੇ ਆਪੇ ਪਾਈ ਹਰ ਬਿੰਦੂ ਜਾ ਨਾਹੀ ਕੋਈ ਸਰਵ ਨਿਰੰਤਰੀ ਕੋ ਸੁਯੋਤ ਪੋਤਰ ਵਿਆਹ ਰੂਪ ਰੰਗ ਪਏ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਾਲ ਤਾਰੀ ਅਨਕ ਬਾ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲਿਆ ਬਿਨ ਭਜਨ ਵਿਖਿਆ ਸਗਰੀ ਸ਼ਾਰ ਹਰ ਹਰ ਨਾਮ ਕਮਾਮ ਨਾ ਨਾਨਕ ਹੋ ਤਨਸਾਰ ਰਾਸ਼ਟਰਪਤੀ ਸੰਤ ਜਨਾ ਮਿਲ ਕਰ ਹੋ ਵਿਚਾਰੀ ਸਿਮ ਨਾਮ ਆਦਿ ਹਾਰੇ ਔਰ ਪਾਉ ਸਮੀਤ ਬਿਸਾਰ ਚਰਨ ਕਮਲ ਰਿਤ ਮਹਰ ਤਾਰ ਕਰਨ ਕਾਨ ਸੋ ਪ੍ਰਭ ਸਮਰਾਸ ਦ੍ਰਿੜ ਕਰ ਗਹ ਹੋ ਨਾਮ ਅਰਵਾਦ ਇਹੋ ਧਨ ਸੰਚਹੋ ਵਾਹ ਭਗਵੰਤ ਸੰਤ ਜਨ ਕਾ ਨਿਰਮਲਵੰਤੀ ਕਾ ਸਰਾਖ ਮਨ ਵਾਹਿ ਸਰਬ ਰੋਗ ਨਾਨਕ ਮਿਟ ਜਾਹਿ ਜਿਹ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸਿਵਾ ਤੁ ਪਾਵੈ ਜਿਸ ਸੁਖ ਕਾ ਨਿਤ ਵਾਂਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਣੀ

ਨਾ ਲਾਗਾ ਗੁਜਾ ਕਰਦਾ ਬਸ ਹਰ ਸੋਏ ਕਰਤਾ ਤਿਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਾਹਿਬ ਪੂਰਨ ਹੋਇਆ ਆਸ ਭਗਤ ਪਾਇਆ ਆਤਮ ਪ੍ਰਗਾਹ ਤਿਤ ਕਰ ਜਾਇ ਬਸਾਹਿਬ ਨਾਸੀ ਕਹ ਨਾਨਕ ਕਟ ਜਮ ਫਾਸੀ ਤਦ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੁਖਾ ਚੁਕਾ ਚਾਇ ਆਵਾਗਮਨ ਮਿਟਾ ਪ੍ਰਭ ਸਿਵਾ ਤਿਆਗ ਸਰਮ ਕਰਦੀ ਇਉਂ ਰਤਨ ਜਨ ਕਹੁ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਜਨ ਕੇ ਪਾਵਨ ਛੂਟਨ ਆਰੀ ਸਿਮਰ ਸਾਥ ਵੇਦ ਵਿਚਾਰੇ ਹਰ ਕੀ ਭਗਤ ਕਰ ਮਨ ਲਾਇ ਮਨ ਬੰਸ।

ਸਤਿਨਾਮ ਸਹਿਜ ਸੁਭਾਈ ਨਾਨਕ ਗੁਣ ਗਾਵ ਗੁਣ ਗਾਵਤ ਤੇਰੀ ਉੱਤਰ ਸਮੈਟ ਬਿਨ ਸਜਾ ਹੋਮ ਹੈ ਵਿਖ ਫੈਲ ਹੂਹੀ ਹੈ ਚੰਦ ਬਸ ਹੈ ਸੁਖ ਨਾਲ ਸਾਸ ਗ੍ਰਹਿ ਸਾਨਾਮ ਸੰਭਾਲ ਸ਼ਾਇਡ ਸਿਆਮ ਸਗਲੀ ਮਨਾਇ ਸਾਸੰਗ ਪਾਵੈ ਸੱਚ ਦਿਨ ਹਰ ਪੂੰਜੀ ਸੰਚ ਕਰ ਵਿਆਹ ਹਾਰੀ ਹੈ ਸੁਰ ਦਰ ਕਾ ਜੈਕਾਰ ਸਰਵ ਨਿਰੰਤਰੀ ਕੋ ਦੇਖ ਕਹ ਨਾਨਕ ਜਾ ਕੇ ਮਸਤ ਕਲੀਖੇ ਕੁਜਾ ਪੀ ਕੁਸਲ ਆਹੀ ਇੱਕ ਸਿਮਰੀ ਕੁਮਾਰ ਆਹੀ

ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਂ ਸਰਨ ਆਈ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਤੀ ਜਾਚਕ ਜਨ ਜਾਚ ਪ੍ਰਵਧਾਨ ਕਰ ਕਿਰਪਾ ਦੀਵ ਹਰਨਾਮ ਸਾਹ ਜਨਕ ਮਾਂਗਾ ਤੂਰ ਪਾਰ ਬ੍ਰਹਮ ਸਰਦਾਪੁਰ ਸਦਾ ਸਦਾ ਪ੍ਰਭ ਕੇ ਗੁਣ ਗਾਇ ਵਾਉ ਸਾ ਸਾ ਪ੍ਰਭ ਤੁਮਹਿ ਧਿਆ ਵਾਉ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀ ਤੇ ਕੋਟ ਕੁਆ ਦਾਰ ਨਾਨਕ ਮਾਂਗਾ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਹਪਾ ਬਿਰਲਾ ਕੋਈ ਜਿਨ ਚਾਖਿਆ ਸੇ ਜਾਂ ਦ੍ਰਿਵਤਾ ਨੇ ਪੂਰਨ ਪੁਰਖ ਨਹੀਂ ਬੁਲਾ ਨੇ ਸੁਭਰ ਭਰੀ ਪ੍ਰੀ ਰਸ ਰੰਗ ਉਪਜਾ ਚਾਉ ਸਾਧਕ ਸੰਗ ਪਰਿ ਸਰਨਾਰਾਇਣ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਵਿਲਾਗ ਵਡਭਾਗੀ ਜਪਿਆ ਪ੍ਰਭ ਸੋਈ ਨਾਨਕ ਨਾਮ ਰਤੀ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੀ ਨਿਰਮਲ ਮਾਤਰਾ ਜੀ ਜਨ ਕੋ ਪ੍ਰਭ ਹੋਇਓ ਦਇਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾੜ ਮੁਖ ਜਨ ਭਇਆ ਜਨ ਮਰਨ ਦੂਖ ਕਰਮ ਗਇਆ ਏਸ ਪੁਨੇ ਸਰਦਾ ਸਾਹਿਬ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸਕਾ ਸਾਥ ਲੀਆ ਮਿਲਾਇ ਨਾਨਕ ਭਗਤੀ ਨਾਮ ਸਮਾਇ ਸੁਖਮ ਬਿਸਰਾ ਜੀ ਘਾਲ ਨਾ ਭਾਨਾ ਸੁਖਮ ਬਿਸਰਾ ਜੀ ਕੀ ਆ ਜਾਣਾ ਸੁਖਮ ਬਿਸਰਾ ਜਨ ਸਭ ਕੀ ਛਦੀ ਆ ਸੁਖਮ ਬਿਸਰਾ ਜੀ ਜੀਵਨ ਜੀਆ ਸੁਖਮ ਬਿਸਰਾ ਜੀ ਅਗਨ ਮਹਾਰਾਖਾ ਗੁਰਪ੍ਰਸਾਦ ਕੋ ਬਿਰਲਾ ਲਾਖਾ ਸੁਖਮ ਬਿਸਰਾ ਜੀ ਵਿਖਤੀ ਕਾਟ ਹੈ ਜਨਮ ਜਨਮ ਕਾ ਟੂਟਾ ਘਾਟ ਹੈ ਗੁਰਪੁਰਾ ਤਤਿ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਦ ਕਰੋ ਇਹੋ ਕਾ ਮਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਇਬ ਆਪ ਜਪ ਆਪ ਰਹਿ ਨਾਮ ਜਪਾਇਬ ਭਗਤ ਪਾਇ ਤਰੀ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ੈਰ ਸਰਬ ਕਲਿਆਣ ਸੁਖ ਨਿਧ ਨਾਮ ਬੂੜਤ ਜਾਤ ਪਾਇ ਬਿਸਰਾਮ ਸਕਲ ਦੁਖ ਆਵਤ ਨਾਸ ਨਾਨਕ ਨਾਮ ਜਪ ਗੁੰਤਾ ਸੁਭਜੀ ਪ੍ਰੀਤ ਪ੍ਰੇਮ ਰਾਸ ਚਾਉ ਮਨ ਤਨੰਤਰੀ ਸੁਆਉ ਨੇਤਰਾਂ ਭੀਖ ਦਰਸ ਸੁਖ ਹੋਏ ਮਨ ਵਿਕਸਾਇ ਸਾਧ ਚਰਨ ਤੋਏ ਭਗਤ ਜਨਕ ਮਨ ਤਨ ਤੰਗ ਬਿਰਲਾ ਕੂ ਪਾਵਾ ਸੰਗੀ ਕਵਹਿ ਦੀਜਾ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਦਾਗੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਇ ਪ੍ਰਭ ਬਖਸ਼ਾਂ ਦੀ ਦਇਆਲ ਭਗਤ ਬਛਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ

ਮੋਹਕਾਈ ਨਿਮ ਹਰ ਕੇ ਗੁਣ ਗਾਏ ਅਨਕਰਾਜ ਬੋਬ ਵੱਡੇ ਆਈ ਹਰ ਕੇ ਨਾਮ ਕਥਾ ਮਨ ਪਾਈ ਬਾ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਤੀ ਹਰ ਹਨੀਤ ਭਲੀ ਸੋ ਕਰਣੀ ਸੋਭਾ ਧਨਵੰਤ ਹਿਰਦਾ ਵਸੇ ਪੂਰਨ ਗੁਰਮੰਦ ਸਾਧ ਸੰਗ ਪ੍ਰਾਪਤੀ ਹੁਣ ਵੈ ਸਰਵ ਸੁਖਨਾਨ ਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪਿਹੀ ਫਿਰ ਜਾ ਬਸਪਤੀ ਜਬ ਅਕਾਰੀ ਹੁਕਾਇ ਸਨਾਨ ਦ੍ਰਿਸ਼ਟੀ ਤਾ ਪਾਪਨ ਤਬ ਕਹਿਤੀ ਹੋਤਾ ਜਬ ਤਾਰੀ ਆਪਨ ਸੁਨ ਸਮਾਤਾ ਵੈਰ ਵਿਰੋਧ ਕੇ ਸੰਕਮਾਦ ਜਬ ਇਸਕਾ ਵਰਨ ਚੀਹਨ ਨਾ ਜਾਪਤਾ ਹਰ ਸੋ ਕਹੁ ਕੇ ਸਭ ਆਪਤ

ਪਾਵੈ। ਇਹ ਭਗਤ ਖੀਲ ਖਿਲਾਵ ਵੀ ਸਮਾਰਾ ਥਾਹ ਗਨਤਾ ਤੂ ਲੈ ਜਿਉਂ ਬੁਲਾਵ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਦ ਕੇ ਠਾਕੁਰ ਆਪੇ ਵਰਤਨਾਰ ਨਾਨਕੀ ਕੁ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਦੀ ਆਪ ਕਥਿਆ ਸੁਨ ਨਿਹਾਰਿਆ ਪਿਹੀ ਕਾ ਵਿਸਤਾਰ ਜਾਤ ਭਗਤ ਸ੍ਰਿਸ਼ਟੀ ਉਪਾਏ ਆਪਣਾ ਭਾਣੇ ਲੈ ਸਮਾਏ ਤੂੰ ਦੀ ਪਿੰਨ ਨਹੀਂ ਕਿਛੋ ਆਪ ਸੂ ਸਭ ਜਗਤ ਪੁਰੇ ਜਾ ਕੋ ਪ੍ਰਭ ਜੀ ਆਪ ਜੈ ਸਜਨਾ ਸੂਈ ਜਨ ਪਾਏ ਸੂ ਸਮ ਦਰਸ ਤਤ ਕਵਿਤਾ ਨਾਨਕ ਸਗ ਸ੍ਰੇਸ਼ਟ ਕਾ ਜੀਤਾ ਜੀ ਜੰਤਰ ਸਵਤਾ ਕਹਾ ਦੀਨ ਦਿਆਲ ਅਨਾਥ ਪੁਨਾ ਜਸ ਰਖਤ ਕੋਇ ਨ ਮਾਰਾ ਸੋ ਮੂਆ ਜਹ ਮਨ ਵਸਰ ਤਿਹਤਾ ਜਬਰ ਕਹਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨ ਸਾਥ ਗੁਣ ਨਿਧਾਨ ਬਿਆਨ ਅਪਾਰ ਨਾਨਕ ਦਾਸ ਸਦਾ ਬਲਹਾਰ ਪੂਰਨ ਪੂਰੇ ਦਿਆਲ ਸਭ ਉਪਰ ਉਦ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੀ ਉਹ ਵਿਆਹ ਪ੍ਰਤ ਪਾਰਿਆ ਜੀਵਨ ਵਾਹ ਪਾਇਆ ਜੋ ਜੋ ਰਚੋ ਸੋ ਤੇ ਸਹਿਤਿਆਤ ਜਿਹ ਪਾਵੇ ਤਿਸ ਲਈ ਮਲਾਜ ਭਗਤ ਕਰੀ ਹਰਿ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਾਰ ਨਾਨਕ ਗਜਾਨਿਆ ਜਨ ਲਾਗਾ ਹਰੀ ਕਹਿ ਨਾਇ ਦਸ ਕੀ ਆਸਨ ਬਿਰਥੀ ਜਾਏ ਸਿਵ ਕੋ ਸਿਵਾ ਬਨਾਈ ਹੁਕਮ ਬੂਝ ਪਰਮ ਪਦ ਪਾਈ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈ ਰਾਮ ਦਿਨ ਪੂਜਾ ਗੁਰ ਕੇ ਪੈਰੇ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਮੇਰੇ ਸਾਧ ਸੰਗ ਮਿਲ ਕਰ ਆਨੰਦ ਗੁਣ ਗਾਇਬ ਹੋ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰ ਵਿਚਾਰ ਦੁਰਲਭ ਦੇਹ ਕਾ ਕਰ ਉਦਾਇਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਇ ਉਪਰਾ ਅੰਤਰਨ ਕਹਿ ਸਵਾ ਅੱਠ ਪੈਰ ਪ੍ਰਭ ਪੀਖਾ ਹੁੰਦੀਰਾ ਮਿਟਿਆ ਗਿਆਨ ਬਿਨਸਿਆ ਹੁੰਦੀਰਾ ਸਨਬ ਦੇ ਹਿਰਦਬ ਸਾਵ ਮਨ ਛੇ ਨਨ ਫਲ ਪਾਵ ਹਾਲਤ ਬਲਤ ਦੁਇਲੀ ਹੋ ਸਵਾ ਰਾਮ ਨਾਮ ਅੰਤਰ ਵਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸਰ ਦਾ ਸਾਜ ਪ੍ਰੀਖਿਆ ਮੰਤਰ ਨਾਮ ਜਪ ਹਲੇ ਬੁਲਾਏ ਦੂਸ ਤਰਦ ਮੰਤਰੀ ਪਾਵ ਜਾਈ

ਦਸ ਜਨਕ ਕੋਈ ਨਾ ਪਹੁੰਚ ਨਾਰ ਸਿਰ ਉੱਪਰ ਠਾਠਾ ਗੁਰ ਸੂਰਾ ਨਾਨਕ ਤਾਗੀ ਕਾਰਜ ਪੂਰਾ ਮਾਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖ ਤੋਂ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹੈ ਰੂਪ ਧਨ ਸੇਵਾ ਸਿਵ ਪ੍ਰਵਾਹ ਅੰਤਰ ਜਾਵੀ ਪੁਰਖ ਪ੍ਰਧਾਨ ਜਿਸ ਮਨ ਪਾਸਾ ਸੋਤ ਨੇ ਹਾਲ ਤਾਕ ਨਿਕਟ ਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗਨਾਨ ਹਰ ਧਿਆਇਆ ਸਰੋਕ ਗਿਆਨ ਅੰਜਨ ਗੁਰਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਦਰ ਪ੍ਰਭ ਡੀਠਾ ਨਾਮ ਪ੍ਰਭੂ ਕਲਾ ਕਾ ਮੀਠਾ ਸਗਲ ਸਮੀਕ ਏਕ ਸਕਟ ਮਾਹਨ ਕਰੰਗ ਨਾਨਾ ਦ੍ਰਿਹਟਾ ਹਿਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਬ ਸਰਾਵ ਸੁਨ ਸਮਾਇਤ ਅਨਹਤ ਤਹਿਨਾ ਦੁਈ ਕਹਿਣਾ ਜਾਈ ਅਚਰਜ ਵਿਸਮਾਇਤ ਇੰਦੀ ਖੈਜ ਸਾਹਿਬ ਦਿਖਾਈ ਨਾਨਕ ਤਿਹ ਜਨ ਸੋ ਜੀ ਪਾਏ ਸਵੰਤਰ ਸੋ ਬਾਹਰ ਅਨੰਤ ਘਟ ਘਟ ਪਿਆ ਰਹਿਆ ਭਗਵੰਤ ਤਰਨ ਮਾਹੀ ਆਕਾਸ਼ ਪਾਏ ਆਲ ਸਰਬ ਲੋਕ ਪੂਰਨ ਪ੍ਰਤ ਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਵਣ ਪਾਣੀ ਵਹਿ ਸੰਤਰਮ ਵਹਿ ਚਾਰ ਕੁੰਟ ਦਹਿ ਦਹਿ ਸਮਹਿ ਦਿਹ ਦੇ ਪਿੰਨ ਨਹੀਂ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਏ ਵੀਤ ਪ੍ਰਾਂਤ ਸਮਰਤ ਮਨ ਦੀਕ ਸਸੀ ਅਰ ਸੂਰਮਖ ਯਾਤਰਮ ਏਕ ਬਾਣੀ ਪ੍ਰਭ ਕੇ ਸਭ ਕੋ ਬੋਲਿਆ ਵਹ ਡੋਲਨਾ ਕਬਹੂੰ ਡੋਲਿਆ ਸਰਬ ਕਲਾਕਾਰ ਖੀਲ ਖੀਲ ਮੂਲ ਨਾ ਪਾਈਆ ਗੁਣ ਹੈ ਅਮੂਲ ਸਰਬ ਜੋਤ ਮਹਿ ਜਾ ਕੇ ਜੋਤ ਆ ਰਹੀ ਉਹ ਸਵਾਮੀ ਓਤ ਪੋਤ ਗੁਰੂ ਪ੍ਰਸਾਦ ਪਰਮ ਕਹਿੰਦਾ ਨਾਨਕ ਤਿੰਨ ਮੈਂ ਇਹੋ ਵਿਸ਼ਵਾਸ ਸੰਤ ਜਨਾ ਕਾ ਭੀਖਣ ਸਾਹਿਬ ਬ੍ਰਹਮ ਸੰਤ ਜਨਾ ਕਾ ਹਿਰਦਾ ਸਭ ਧਰਮ ਸੰਤ ਜਨਾ ਸੁਨਿ ਸੋ ਵਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤੇ ਰਹਿਤ ਸਾਧ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖ ਮਾਨ ਰਹਿ ਕਰਨ ਕਰਾਵਨ ਹਾਰ ਪ੍ਰਭ ਜਾਨ ਅੰਤਰ ਵਸੀ ਬਾਹਰ ਵੀ ਉਹ ਨਾਨਕ ਦਰਸ਼ਨ ਦੀ ਸਭ ਮੋਹਿ ਆਪ ਸਤ ਕੀਆ ਸਭ ਸਾਥ ਦੇਹ ਪ੍ਰਭ ਦੀ ਸਗਦੀ ਉਤਪਾਤ ਦੇਹ ਭਾਵੇ ਤਾਂ ਕਰੇ ਵਿਸਥਾਰ ਦੇਹ ਭਾਵੇ ਤਾਂ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਹ ਭਾਵੇ ਤਸਲੈ ਮਿਲਾਈ ਕਮ ਨਿਕਟ ਕਮ ਕਹੀਆ ਦੂਰ ਆ ਪਿਆ ਪਾ ਪਾਰ ਪੂਰੇ ਅੰਤਰ ਕਰ ਜੀ ਸਾਹਿਬ ਜਨਾਏ ਨਾਨਕ ਜਨਾਏ ਬੁਝਾਏ ਸਰਬ ਪੂਤਾ ਵਰਤਾਰਾ ਸਰਬ ਨੈਨਾ ਭੀਖਨਹਾਰਾ

ਜੈ ਨਨ ਜਉ ਪਵੈ ਤਰੇ ਸਮਾਈ। ਇਸਤੇ ਹੂਏ ਸੁਵਨਾਹਿ ਬਰਾ ਉਰੈ ਕਹੁ ਕਿਨੈ ਕਾਸ਼ ਕਰਾ ਪਰਾ ਕਰ ਤੂ ਦਾਤ ਨਿਕਿਆ ਪੇ ਜਾਣੈ ਆਪਣੇ ਜੀ ਕੀ ਅਵਸਾਜ ਧਾਰੀ ਸਭ ਸਾਜੂਤ ਪੋਤ ਆਪਣ ਸੰਗਰਾਜ ਤਾਂ ਕਿ ਆਦਮਿਤ ਕਹੀ ਨਾ ਜਾਏ ਦੂਸਰੋ ਤਾਂ ਸੋਝੀ ਪਾਏ ਦਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਨ ਤੇ ਸਦਾ ਸੁਹੋਇਆ ਮਿਲਾਈ ਲਏ ਪ੍ਰਭ ਸੁਯੋ ਧਾਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਹਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਹ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸਵਾਵ ਜਨ ਕਾ ਸੰਗਚਿਤ ਆਵਨ ਨਾਮ ਆ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੀ ਕਿਉਂ ਗਾਸ਼ਟਪਤੀ ਪੂਰੇ ਗੁਰ ਕਾ ਸੁਨੇ ਉਪਦੇਹ ਭਾਰ ਬ੍ਰਹਮ ਨਿਕਟ ਕਰ ਪੀਕ ਸਾਸ ਸਾਸ ਸਿਮਰਾ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦ ਆਸ ਅਨਿਤ ਤਿਆਗ ਤਰੰਗ ਸੰਤ ਜਨ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੀ ਪਰ ਲਿਖੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ।

अहनस सहज सुभाए, दर्शन परसे गुरु

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਾਤਰ ਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰਹਿ ਸਿੱਧੀ ਪਿੱਛੇ ਲਕੀਆ ਫਿਰ ਹੈ।

ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਾਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ। ਕਿ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੈ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸਾਣ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਬੇਪਰਵਾਹੋ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖੈ ਹੈ ਮੰਗੈ ਹੈ ਦੇਹੇ ਦੇਹੇ, ਦਾਤ ਕਰੇ ਦਾਤਾਰ। ਫੇਰ ਕਹਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹਾਂ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਣ ਸੋਏ। ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ, ਬ੍ਰਹਮਾ ਗੁਰ ਪਾਰਵਤੀ ਮਾਈ। ਜਿਹੋ ਜਾਣਾ ਆਖਾ ਨਾਹੀਂ, ਕਹਨਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਪਾਣੀ ਕਹਿ ਨਾਏ ਕਰੀ। ਜੇਤੀ ਸਿੱਠ ਉਪਾਈ ਵੇਖਾਂ, ਵਿਣ ਕਰਮਾਂ ਕਹਿ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਏ ਨਾ ਸੁਜਈ, ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੈ ਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੈ ਪਛਤਾਏ। ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ। ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇ ਤੀਸਨ ਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਜ ਪ੍ਰਵਾਣ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਣ। ਪੰਚੇ ਸੋ ਹੈ ਦਰ ਰਾਜਾਣ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੌਣ ਲਿਵ ਲਾਏ ਤਾਰ।

ਹਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੈ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੈ ਅਸੰਖ ਪਾਪੀ ਪਾਪ ਕਰ ਜਾਹੈ ਅਸੰਖ ਕੂੜਿਆਰ ਕੂੜੇ ਫਿਰਾਹੈ ਅਸੰਖ ਮਲੇਸ਼ ਮਲ ਭਖ ਖਾਹੈ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ।

ਕਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ

ਕਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਥਾਤ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਬੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸ ਆਇਆ ਗਾਸ ਓੜਕ ਓੜਕ ਭਾਲ ਥਕੇ ਵੇਦ ਕਹਨਕ ਵਾਤ ਸਹਸ ਅਠਾਰਹਿ ਕਹਨਕ ਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ।

ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਣ ਕਿਤੇ ਬਿਲ ਲਾਹੈ, ਤਾਂ ਕਿ ਅੰਤ ਨਾ ਪਾਏ ਜਾਹੈ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜੀ ਉੱਚਾ ਹੋਵੈ ਕੋਏ, ਤੇ ਸੂਚੇ ਕੋ ਜਾਣੈ ਸੋਏ। ਜੇ ਵਡੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ।

ਲਗਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜੀਤੀਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਹੈ ਸੇ ਭੇਕੇ ਈਕੇ ਜਿਸਨੋ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ।

ਆਖ ਹੈ ਸੁਰ ਨਰ ਮੁਨ ਜਨ ਸੇਵ, ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਕੇਤੇ ਕੀਤੇ ਹੋਰ ਕਰੇਹ, ਤਾ ਆਖ ਨਾ ਸਕਹਿ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ

ਸਰੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਘਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੇ ਬਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦੇ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ।

ਫੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜ਼ੋਰ ਚ ਪੈਨ ਹੈ ਜੋ

ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉੱਥੈ ਪਾਏ, ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਣ ਮਹੇਸ਼, ਕੇਤੇ ਵਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼।

ਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਯੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕੱਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹੈ ਮਰਹੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋਅ ਕਰਹਿ ਨੰਦ ਸੱਚਾ ਮਨ ਸੋਏ।

ਸਾਰਾ ਧੀਰਜ ਸੁਣਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਗਣ ਤਪਤਾਓ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ। ਚੱਕਰ ਚਹਿਣ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕਹਿ, ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੈ ਸਾਹਾਣ ਗਿਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵਾ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਸਤੰਗ ਕਾਲੇ, ਨਮਸਤੰਗ ਕ੍ਰਿਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਵਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਧਾਰੇ, ਨਮਸਤੰਗ ਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨ੍ਰਿਕਰਮੇ, ਨਮਸਤੰਗ ਨ੍ਰਿਭਰਮੇ, ਨਮਸਤੰਗ ਨ੍ਰਿਦੇਸੇ, ਨਮਸਤੰਗ ਨ੍ਰਿਭੇਸੇ, ਨਮਸਤੰਗ ਨ੍ਰਿਨਾਮੇ, ਨਮਸਤੰਗ ਨ੍ਰਿਕਾਮੇ, ਨਮਸਤੰਗ ਨ੍ਰਿਧਾਤੇ, ਨਮਸਤੰਗ ਨ੍ਰਿਘਾਤੇ, ਨਮਸਤੰਗ ਨ੍ਰਿਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨ੍ਰਿਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਵਾਹੇ, ਨਮਸਤੰਗ ਤ੍ਰਿਭਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤਸਤ ਰੰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਬੇ, ਨਮਸਤਸਤੁ ਅਜਬੇ, ਅਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨ੍ਰਿਧਾਮੇ, ਨਮਸਤੰਗ ਨ੍ਰਿਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤੁ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਣਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤੁ ਦਿਆਲੇ, ਨਮਸਤੰਗ ਵਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕ੍ਰਿਤਾਰੰਗ, ਨਮੋ ਸਰਬ ਧੰਦੇ, ਨਮੋਸਤੁ ਅਬੰਧੇ, ਨਮਸਤੰਗ ਨ੍ਰਿਸਾਕੇ, ਨਮਸਤੰਗ ਨ੍ਰਿਵਾਕੇ, ਨਮਸਤੰਗ ਰਹੀਮੇ, ਨਮਸਤੰਗ ਰੀਮੇ, ਨਮਸਤੰਗ ਨੰਤੇ, ਨਮਸਤੰਗ ਮਹੰਤੇ, ਨਮਸਤਸਤੁ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰਗ, ਨਮੋ ਸਰਬ ਪੋਖੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਯੋਗ ਯੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ,

ਜਤਰ ਤਤਰ ਦਿਸਾ ਵਿਸਾ ਹੋਇ ਫੈਲਿਓ ਅਨੁਰਾਗ, ਨਾਮ ਕਾਮ ਵਿਹੀਨ ਪੇਖਤ ਧਾਮ ਹੂੰ ਨਹਿ ਜਾਹੇ, ਸਰਬ ਮਾਣ ਸਰਬਤ੍ਰ ਮਾਨ ਸਦੈਵ ਮਾਨਤ ਤਾਹੇ।

ਸਰਬ ਵਿਸਵ ਰਚਿਓ ਸਿਯਮ ਭਵ ਗੜਨ ਭੰਜਨਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇ।

ਅਣਰੰਕ ਕਾਲਾਣ ਕਾਲ ਅਣਭੂਤ ਅੰਗ ਆਪਾ ਭੰਗ ਗਤਮਿਤ ਅਪਾਰ ਗੁਣਗਣ ਉਦਾਰ ਮੁਣਗਣ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤਗਤ ਅਖੰਡ ਅਲਿਸ਼ਯ ਕਰਮ ਆਦਿ।

ਜੰਗ ਪ੍ਰਿਆਤ ਛੰਦ। ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨਿਆ, ਚਤੁਰ ਚੱਕਰ ਦਾਨਿਆ। ਚਾਚਰੀ ਛੰਦ, ਨਾ ਸਤਰੈ ਨਾ ਮਿੱਤਰੈ, ਨਾ ਭਰਮੰਗ ਨਾ ਪਿੱਤਰੈ, ਨਾ ਕਰਮੰਗ ਨਾ ਕਾਏ, ਅਜਨਮੰਗ ਅਜਾਏ, ਨਾ ਚਿੱਤਰੈ ਨਾ ਮਿੱਤਰੈ, ਪਰੇ ਹੈ ਪਵਿੱਤਰੈ, ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ। ਭਗਵਤੀ ਛੰਦ, ਤੁਆ ਪ੍ਰਸਾਦ ਕਥਤੇ, ਕਿਆ ਛਿਜ ਦਿਸੈ, ਕਿਆ ਭਿਜ ਭੇਸੈ, ਕਿਆ ਗੰਜ ਕਰਮੈ, ਕਿਆ ਭੰਜ ਭਰਮੈ, ਕਿਆ ਭਿਜ ਲੋਕੈ, ਕਿਆ ਦਿੱਤ ਸੋਕੈ, ਕਿਆ ਅਵਧੂਤ ਭਰਨੈ, ਕਿਆ ਵਿਭੂਤ ਕਰਨੈ, ਕਿਆ ਰਾਜੰਗ ਪ੍ਰਭਾ ਹੈ, ਕਿਆ ਧਰਮੰਗ ਤੁਜਾ ਹੈ, ਕਿਆ ਸੋਕ ਵਰਣੈ, ਕਿ ਸਰਬਾ ਆਭਰਣੈ, ਕਿ ਜਗਤੰਗ ਕ੍ਰਿਤੀ ਹੈ, ਕਿ ਸ਼ਤਰੰਗ ਛਤਰੀ ਹੈ, ਕਿ ਬ੍ਰਹਮੰਗ ਸਰੂਪ ਹੈ, ਕਿ ਅਨੁਭਵ ਅਨੂਪ ਹੈ, ਕਿ ਆਦਿ ਅਦੇਵ ਹੈ, ਕਿ ਆਪ ਅਭੇਵ ਹੈ, ਕਿ ਚਿਤਰੰਗ ਵਿਹੀਨ ਹੈ, ਕਿ ਇਕ ਅਧੀਨੈ, ਕਿ ਰੋਜੀ ਰਜਾ ਕੇ ਰਹੀ ਮੈਂ ਰਿਹਾਕੈ, ਕਿ ਪਾਕ ਬੇਐਬ ਹੈ, ਕਿ ਗੈਬੁਲ ਗੈਬ ਹੈ, ਕਿ ਅਫੁਲ ਗੁਣਾਹ ਹੈ, ਕਿ ਸਾਹਾਣ ਸਾਹ ਹੈ, ਕਿ ਕਾਰਨ ਕੁਣਿੰਦ ਹੈ, ਕਿ ਰੋਜੀ ਦੇਹੰਦ ਹੈ, ਕਿ ਰਾਜਕ ਰਹੀਮ ਹੈ, ਕਿ ਕਰਮੰਗ ਕਰੀਮ ਹੈ, ਕਿ ਸਰਬੰਗ ਕਲੀ ਹੈ, ਕਿ ਸਰਬੰਗ ਦਲੀ ਹੈ, ਕਿ ਸਰਬਤਰ ਮਾਨਿਆ, ਕਿ ਸਰਬਤਰ ਦਾਨਿਆ, ਕਿ ਸਰਬਤਰ ਗੌਨੈ, ਕਿ ਸਰਬਤਰ ਭਾਉਨੈ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਰਾਜੈ, ਕਿ ਸਰਬਤਰ ਸਾਜੈ, ਕਿ ਸਰਬਤਰ ਦੀਨੈ, ਕਿ ਸਰਬਤਰ ਲੀਨੈ, ਕਿ ਸਰਬਤਰ ਜਾ ਹੋ, ਕਿ ਸਰਬਤਰ ਭਾ ਹੋ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਕਾਲੈ, ਕਿ ਸਰਬਤਰ ਪਾਲੈ, ਕਿ ਸਰਬਤਰ ਹੰਤਾ, ਕਿ ਸਰਬਤਰ ਗੰਤਾ, ਕਿ ਸਰਬਤਰ ਭੇਖੀ, ਕਿ ਸਰਬਤਰ ਭੇਖੀ, ਕਿ ਸਰਬਤਰ ਕਾਜੈ, ਕਿ ਸਰਬਤਰ ਰਾਜੈ, ਕਿ ਸਰਬਤਰ ਸੋਖੈ, ਕਿ ਸਰਬਤਰ ਪੋਖੈ, ਕਿ ਸਰਬਤਰ ਤ੍ਰਾਣੈ, ਕਿ ਸਰਬਤਰ ਪ੍ਰਾਣੈ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਮਾਨਿਆ, ਸਦੈਵੰਗ ਪ੍ਰਧਾਨਿਆ, ਕਿ ਸਰਬਤਰ ਜਾਪਿਆ, ਕਿ ਸਰਬਤਰ ਥਾਪਿਆ, ਕਿ ਸਰਬਤਰ ਭਾਨੈ, ਕਿ ਸਰਬਤਰ ਮਾਨੈ, ਕਿ ਸਰਬਤਰ ਇੰਦ੍ਰੈ, ਕਿ ਸਰਬਤਰ ਚੰਦ੍ਰੈ, ਕਿ ਸਰਬੰਗ ਕਲੀਮੈ, ਕਿ ਪਰਮੰਗ ਫਹੀਮੈ, ਕਿ ਆਕਲ ਅਲਾਮੈ, ਕਿ ਸਾਹਿਬ ਕਲਾਮੈ, ਕਿ ਹੁਸਨਲ ਵਜੂ ਹੈ, ਤਮਾਮ ਉਲ ਰਜੂ ਹੈ, ਹਮੇ ਸਿਲਸਲਾਮੈ, ਸਲੀਖਤ ਮੁਦਾਮੈ, ਗਨੀਮ ਉਲ ਸਿਕਸਤੈ, ਗਰੀਬ ਉਲ ਪਰਸਤੈ, ਬਿਲੰਦ ਉਲ ਮਕਾਨੈ, ਜਮੀਨ ਉਲ ਜਮਾਨੈ, ਤਮੀਜ਼ ਉਲ ਤਮਾਮੈ, ਰਜੂ ਅਲ ਨਿਧਾਨੈ, ਹਰੀਫ ਉਲ ਆਜੀ ਮੈ, ਰਜਾਇਕ ਯਕੀਨੈ, ਅਨੇਕਲ ਤਰੰਗ ਹੈ, ਅਭੇਦ ਉਲ ਅਭੇਦ ਹੈ, ਅਭੰਗ ਹੈ, ਆਜੀਜ ਉਲ ਨਿਵਾਜ ਹੈ, ਗਣੀਮ ਉਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਭਾ ਹੈ, ਸੁਯੁਕਤ ਸੁਦਾ ਹੈ, ਸੁਦੈਵੰਗ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਵਸਾਜ ਹੈ, ਸਮਸਤੁਲ ਸਲਾਮ ਹੈ, ਸਦੈਵ ਉਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓ ਅੰਗਾਧ ਰੂਪੇ, ਅਨਾਦ ਸਰੂਪੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰਗ ਤ੍ਰਿਬਾਧੇ, ਅਗੰਜੇ ਅਗਾਧੇ, ਸੁਭੰਗ ਸਰਵਭਾਗੇ, ਸੁਸਰਬਾਨੁਰਾਗੈ, ਤ੍ਰਿਭੁਗਤ ਸਰੂਪ ਹੈ, ਅਸ਼ਿਜ ਹੈ, ਅਛੂਤ ਹੈ, ਕੇ ਨਿਰਕੰਗ ਪ੍ਰਣਾਸ ਹੈ, ਪ੍ਰਿਥਵੀ ਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰਗ ਸਦਾ ਹੈ, ਬੇਭੁਗਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਬੇਭੁਗਤ ਪ੍ਰਭਾ ਹੈ, ਅਨਉਕਤ ਸਰੂਪ ਹੈ,

ਆਜ਼ਾਦ ਹੈ। ਚਰਪੜ ਛੰਦ ਤੁਆ ਪ੍ਰਸਾਦ ਸਰਬੰਗ ਹੰਤਾ ਸਰਬੰਗ ਹੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਵੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਸਾਵਲ ਛੰਦ ਤੁਆ ਪ੍ਰਸਾਦ। ਨਮੋ ਨਰਕ ਨਾਸੇ ਸਦੈਵੰਗ ਪ੍ਰਕਾਸੇ ਅਨੰਗੰਗ ਸਰੂਪੇ ਅਭੰਗੰਗ ਵਿਭੂਤੇ ਪ੍ਰਮਾਥੰਗ ਪ੍ਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ। ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਸਾਖੰਗ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰਗ ਪ੍ਰਭਾ ਹੈ ਅਜੈ ਹੈ ਅਜਾ ਹੈ। ਭਗਵਤੀ ਛੰਦ ਤੁਆ ਪ੍ਰਸਾਦ ਕੈ ਜਾਹਰ ਜਹੂਰ ਹੈ ਕੈ ਹਾਜ਼ਰ ਹਜੂਰ ਹੈ ਹਮੇਸਲ ਸਲਾਮ ਹੈ ਸਮਸਲ ਕਲਾਮ ਹੈ ਕੈ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕਨ ਹੈ ਹਿਰਾਸਲ ਫਿਕਨ ਹੈ ਕਲੰਕੰਕ ਪ੍ਰਣਾਸ ਹੈ ਸਮਸਲ ਨਿਵਾਸ ਹੈ ਆਗੰਜਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤਲ ਜਵਾਹ ਹੈ ਕਿ ਸਾਹਿਬ ਕਿਰਾਂ ਹੈ ਕਿ ਨਰਕੰਗ ਪ੍ਰਣਾਸ ਹੈ ਬੇਹਸਲ ਨਿਵਾਸ ਹੈ ਕਿ ਸਰਬਲ ਗਵਨ ਹੈ ਹਮੇਸਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤਲ ਅਜੀਜ਼ ਹੈ ਪਰੰਗ ਪਰਮੀਸ ਹੈ ਸਮਸਤਲ ਅਦੀਸ ਹੈ ਅਦੇਸਲ ਅਲੇਖ ਹੈ ਹਮੇਸਲ ਅਭੇਖ ਹੈ ਜੀਮੀਨੁਲ ਜਮਾਹ ਹੈ ਅਮੀਕੁਲ ਇਮਾਹ ਹੈ ਕਰੀਮੁਲ ਕਮਾਲ ਹੈ ਕਿ ਜੁਰ ਅਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੁਆ ਪ੍ਰਸਾਦ ਮੁਣਮਣ ਪ੍ਰਣਾਮ ਗੁਣਗਣ ਮਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਣਗਣ ਪ੍ਰਣਾਮ ਮੁਣਮਣ ਸਲਾਮ ਹਰ ਨਰ ਅਖੰਡ ਵਰ ਨਰ ਅਮੰਡ ਅਨੁਭਵ ਅਨਾਸ ਮੁਣਮਣ ਪ੍ਰਕਾਸ਼ ਗੁਣਗਣ ਪ੍ਰਣਾਮ ਜਲ ਥਲ ਮੁਦਾਮ ਅਣਛਿਜ ਅੰਗ ਅਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਣਭਵ ਅਨਾਸ ਧ੍ਰਿਤ ਧਰ ਧਰਾਸ ਅਜਾਣ ਬਾਹੋ ਏਕੈ ਸਦਾਹੋ ਓਂਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣਛਿਜ ਗਾਤ ਅਜਜਨਾ ਪਾਤ ਅਣਝੰਝ ਗਾਤ ਅਨਰੰਜ ਪਾਤ ਅਣਟੁੱਟ ਭੰਡਾਰ ਅਣਠੱਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰੀ ਬੋਲ ਮਨਾ ਛੰਦ ਤੁਆ ਪ੍ਰਸਾਦ ਕਰਨਾਲਿਓ ਹੈ ਅਰਘਾਲਿਓ ਹੈ ਖਲ ਖੰਡਣ ਹੈ ਮਹਿਮੰਡਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਬਾਰਣ ਹੈ ਧ੍ਰਿਤ ਕੇ ਧਰਨ ਹੈ ਜਾਕੇ ਕਰਨ ਹੈ ਮਨ ਮਾਨਿਓ ਹੈ ਜਗ ਜਾਨਿਓ ਹੈ ਸਰਬੰਗ ਭਰ ਹੈ ਸਰਬੰਗ ਕਰ ਹੈ ਸਰਬ ਪਾਸਿਓ ਹੈ ਸਰਬਨਾਸਿਓ ਹੈ ਕਰੁਣਾਕਰ ਹੈ ਵਿਸਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾਕ੍ਰਿਤ ਹੈ ਅਕ੍ਰਿਤਾਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਪਾਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਿਰਣਾਇਕ ਹੈ ਖਲਕਾਇਕ ਹੈ ਵਿਸਵੰਬਰ ਹੈ ਕਰੁਣਾਲ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਵਭੰਜਨ ਹੈ ਅਰਗੰਜਨ ਹੈ ਰਿਪਤਾਪਣ ਹੈ ਜਪ ਜਾਪਣ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦ

ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਣ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ।

ਤਾ ਪ੍ਰਸਾਦ ਸੋਈਏ ਸ਼ਰਾਵਕ ਸੁੱਧ ਸਮੂਹ ਸਿਧਾਣ ਕੇ ਦੇਖ ਰਿਹੋ ਘਰ ਯੋਗ ਜਤੀ ਕੇ ਸੂਰ ਸਰਾਰਦਨ ਸੁੱਧ ਸੁਧਾਦਕ ਸੰਤ ਸਮੂਹ ਅਨੇਕਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਅਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ੍ਰਿਤੀ ਬਿਨ ਏਕ੍ਰਿਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਤੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਣ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਣ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨਦਿਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸਿੱਖ ਹੈ ਭੇਦ ਪੁਰਾਣ ਕਤੇਬ ਕੁਰਾਨ ਜਿਮੀਨ ਜਮਾਨ ਸਬਾਣ ਕੇ ਪੇਖ ਹੈ ਪੌਣ ਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੋ ਦਸਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਂਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲੈਂਗੇ ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਛਿਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਣ ਕੇ ਮਾਨ ਮਲਿਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਵਾਤਨ ਹੀ ਚਕਚਾਰ ਲਵਿਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੋ ਏਕ ਦਵਿਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ ਪੁੰਨ ਪ੍ਰਤਾਪਣ ਬਾੜ ਜੈਤ ਧੁਨ ਪਾਪਣ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈਵ ਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾ ਤਪ ਜਉਂ ਤ੍ਰਲੋਕ ਰਾਜ ਕਰੇਂਗੇ ਕੋਟ ਸਨਾਨ ਗਜਾਤਿਕ ਦਾਨ ਅਨੇਕ ਸੁ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇਜਮ ਫਾਸ ਪਰੈਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਧਰੈਂਗੇ ਕਹਾਂ ਭਇਓ ਜੋ ਦਉ ਲੋਚਨ ਮੂੰਦ ਕੈ ਬੈਠ ਰਹਿਓ ਵਗ ਧਿਆਨ ਲਗਾਇਓ ਨਹਾਤ ਫਿਰਿਓ ਲਈ ਅਸਾਸ ਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਣ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋਂ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਂਹ ਕੋ ਸੀਸ ਨਿਵਾਇਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਅਮਰੇ ਦੁਖ ਸਭੈ ਤੁਮ ਘਾਵਹੋ, ਆਫਾ ਦੈ ਮੋਹੇ ਬਚਾਵਹੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਜ ਸੰਗਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ ਹੈ, ਆਪ ਹਾਥ ਦੈ ਮੁਝੇ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ, ਰਾਖ ਲੈ ਹੋ ਮੋਹੇ ਰਾਖਣ ਹਾਰੇ, ਸਾਹਿਬ ਸੰਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸਿਵ ਜੂ ਅਵਤਾਰਾ, ਕਾਲ ਪਾਏ ਕਰ ਵਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਸ਼ਨ ਪਜਾਇਓ, ਆਦ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਹੋ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੇ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਾ ਵਿਉਦ ਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਾ ਬਿਆ ਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹ

ਸਰ ਪਾਹਨੇ ਅਨੁਮਾਨਤ, ਮਹਾਂਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕਉ ਕਹਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤਭੁਜ ਖਾਣ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ। ਸਿਗਰੇ ਸਿਠ ਦਿਖਾਏ ਅਚੰਭ ਭਵ, ਆਜੁਗਾ ਸਰੂਪ ਸੀ ਅੰਭਵ। ਅਵਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ। ਜੇ ਅਸ ਤੁਝ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਇ ਮਰੇ। ਪੁਰਖ ਜਮਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਕੇ ਕਾਲ ਨਿਕਟ ਨਹਿ ਆਏ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸਤੇ ਅਰਿਸ਼ਟ ਟਰੈ ਤਤਕਾਲਾ। ਕ੍ਰਿਪਾ ਦ੍ਰਿਸ਼ਟ ਤਨ ਜਾਹੈ ਨਿਹਰ ਹੋ, ਤਾਕੇ ਤਾਪ ਤਨਕ ਮਹਿ ਹਰਿ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ।

ਸਹਾਈ, ਦੁਸਤ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਅਨ ਕੋ ਸ਼ੈ ਕਰਤਾ। ਸ੍ਰੀ ਅਸਤੁਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤ ਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੂਖ ਨਾ ਤਿਸੈ ਵਿਆਪਤ ਕੋਈ। ਅੜਿਲ ਸੁਨੈ ਗੁੰਗ ਜੋ ਯਾਹੈ ਸੋ ਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਉ ਨਿਕਣਾ ਤਿਨ ਨਰ ਕੇ ਰਹੈ, ਹੋ ਜੋ ਯਾਕੀ ਏਕ ਪਾਰ, ਚਉ ਪਈ ਕੋ ਕਹੈ ਚਉ ਪਈ। ਸੰਬਤ ਸਤਰਹਿ ਸਹਿਸ ਪਣਿਜੈ, ਅਰਧ ਸਹਿਸ ਪੁਣ ਤੀਨ ਕਹਿਜੈ, ਭਾਦਰ ਸੁਦੀ ਅਸਮੀਰ ਅਵਿਵਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਧਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਹੈ ਮਤ ਏਕ ਨਾ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਂ ਹੈ ਵਖਾਨਿਓ। ਦੋਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿਤ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭ ਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮੇ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁੱਖ ਮਨ ਆਏ ਵਸਿਆ, ਜਨੇਸ਼ਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਦ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਣਵਾਰੀਆ। ਏ ਸਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਤੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵਏ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤ ਹੋ, ਕਥਿਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਸ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀਵ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਦੇ ਉਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੋ ਆਪ ਤੁੱਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੰਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲ ਹੁਣ ਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗਹੋ ਜੁਗ ਨਿਰਾਲੀ। ਜਿਉ ਤੂੰ ਚਲਾਇ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਇ ਹੈ ਤਿਵੈ ਚੱਲੈ ਹੈ, ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵਹੇ। ਜਿਸਨੋਂ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ।
ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਿਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਿਤ ਸੰਗਤ ਸਭਾਈਆ। ਕਹਦੇ ਪੁਇਤ ਸੁਣਦੇ ਪੁਇਤ, ਸੇ ਪੁਇਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪੁਇਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਜ ਨਾ ਉਪਜੈ, ਵਿਣ ਸਹਜੈ ਸਹਿਸਾ ਨਾ ਜਾਏ, ਨਹ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ ਸਹਿਸੈ ਜੀਉ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਜ ਉਪਜੈ ਇਹ ਸਹਿਸਾ ਵਜਾਏ। ਜੀ ਉਹ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਉਹ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ, ਪ੍ਰਹਿ ਜਿਉ ਬੇ ਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀ ਉਹ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਵਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀ ਉਹ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਿਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨੇ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁਛੋ ਵਿਵੇਕਿਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ, ਬਾਣੀ ਤਾਂ ਗਾਵ ਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂਣਾ ਜਾਣੀ, ਚਿਤ ਜਿਨਕਾ ਹਿਰ ਲਿਆ, ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਪਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਕਤ ਆਪ ਪਾਏ ਕਹਿ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ, ਏਕਸ ਸਿਉਂ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੋਂ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੋਂ ਵਿਸਾਰੀਐ, ਮਨਹੋਂ ਕਿਉ ਵਿਸਾਰੀਐ, ਵਡਦਾਤਾ ਜੇ ਅਗਣ ਮਹਿ ਆਹਾਰ ਪਹੁੰਚਾਵਏ। ਉਸਨੋਂ ਕਿਹੋ ਪੁਹੈ ਨਾ ਸਕੀ, ਜਿਸਨੋਂ ਆਪਣੀ ਲਿਵ ਲਾਵਏ, ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਡਦਾਤਾ, ਸੋ ਕਿਉ ਮਨਹੋਂ ਵਿਸਾਰੀਐ। ਜੈਸੀ ਅਗਣ ਉਦਰ ਮਹਿ, ਤੈਸੀ ਬਾਹਰ ਮਾਇਆ, ਮਾਇਆ ਅਗਣ ਸਭ ਇੱਕੋ ਜਿਹੀ, ਕਰਤੈ ਖੇਰ ਰਚਾਇਆ, ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮਹੁ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਮੁਲਕ ਹੈ, ਮੁੱਲਣਾ ਪਾਇਆ ਜਾਏ, ਮੁੱਲਣਾ ਪਾਇਆ ਜਾਏ ਕਿਸੈ ਵਿਟੋ, ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲੈ, ਤਿਸ ਨੋ ਸਿਰ ਸੌਂਪੀਐ, ਵਿੱਚ ਉਹ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀਓ ਲਾਹ, ਖੱਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅੰਦਰਾਸ ਰਾਚ ਰਹੀ, ਤ੍ਰਿਪਿਆਸ ਨਾ ਜਾਏ।
ਇਹ ਰਸਨਾ ਤੂੰ ਅੰਦਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤ ਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅੰਦਰਸ ਸਭ ਵੀਸਰੇ, ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮਹਿ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ, ਤਾਂ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ, ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮਹਿ ਜੋਤ ਧਰੀ, ਹਰ ਬਿਣ ਅਵਰ ਨਾ ਦੇਖੋ ਕੋਈ, ਹਰ ਬਿਣ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਣੇ ਵਰਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੋ ਪਠਾਏ, ਸੱਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ, ਸੱਚੈ ਸੁਣਨੈ ਨੋ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਣੀ, ਕਿਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ, ਕਹੈ ਨਾਨਕਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਇਹੋ ਸੱਚਾ ਸੋਹਿਲਾ ਸੱਚੈ ਘਰ ਗਾਵਹੋ, ਗਾਵੋ ਤਾਂ ਸੋਹਿਲਾ ਘਰ ਸੱਚੈ, ਜਿੱਥੈ ਸਦਾ ਸੱਚ ਧਿਆਵਹੇ, ਸੱਚੋ ਧਿਆਵਹਿ ਜਾਤ ਦੁਭਾਵਹਿ ਗੁਰਮੁਖ ਜਿਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ, ਕਹੈ ਨਾਨਕ ਸੱਚ ਸੋਹਿਲਾ।

ਰਾਜ ਕਹਿਣ ਲੱਗੇ ਤੂੰ ਸਾਡਾ ਕੁਝ ਨਹੀਂ ਵਿਗਾੜਿਆ। ਸੰਤ ਕਹਿੰਦੇ ਨੇ ਕਿ ਤੂੰ ਚੰਦਨਪੁਰ ਦਾ ਰਾਜਾ ਬਣਨਾ ਏ, ਇਸ ਕਰਕੇ ਵਜ਼ੀਰ ਤੈਨੂੰ ਮਰਵਾ ਰਿਹਾ। ਚੰਦਰਹਾਸ ਕਹਿਣ ਲੱਗਾ ਠੀਕ ਹੈ, ਤੁਸੀਂ ਮੈਨੂੰ ਮਾਰ ਦਿਓ, ਪਰ ਜੇ ਦੋ ਘੜੀਆਂ ਸਮਾਂ ਦਿਓ ਤਾਂ ਮੈਂ ਆਪਣੀ ਭਗਵਾਨ ਨੂੰ ਯਾਦ ਕਰ ਲਊਂਗਾ। ਜੱਲਾਦ ਕਹਿਣ ਲੱਗੇ ਇਹਨੇ ਕਿਹੜਾ ਕਿਧਰੇ ਭੱਜ ਜਾਣਾ। ਜੱਲਾਦਾਂ ਦੇ ਮਨ ਵਿੱਚ ਕੁਝ ਦਇਆ ਆਈ, ਕਹਿਣ ਲੱਗੇ ਠੀਕ ਹੈ ਕਾਕਾ, ਤੂੰ ਦੋ ਘੜੀਆਂ ਭਗਵਾਨ ਨੂੰ ਯਾਦ ਕਰ ਲੈ। ਚੰਦਰਹਾਸ ਦੇ ਗਲ ਵਿੱਚ ਇੱਕ ਥੈਲਾ ਸੀ ਜਿਹੜਾ ਹਰ ਵਕਤ ਤੋਂ ਗਲ ਵਿੱਚ ਰੱਖਿਆ ਕਰਦਾ ਸੀ। ਵਿੱਚ ਇੱਕ ਠਾਕੁਰ ਸੀ, ਨਦੀ ਵਿੱਚੋਂ ਪਾਣੀ ਲੈ ਕੇ ਪੋਚਾ ਮਾਰਿਆ, ਹੱਥ ਜੋੜ ਕੇ ਚੰਦਰਹਾਸ ਖੜਾ ਹੋ ਗਿਆ ਤੇ ਕਹਿੰਦਾ ਭਗਵਾਨ, ਸੰਤ ਜੀ ਕਹਿੰਦੇ ਸਨ ਕਿ ਜਿਹੜਾ ਵੀ ਭਗਵਾਨ ਨੂੰ ਮਨ ਕਰਕੇ ਯਾਦ ਕਰਦਾ ਭਗਵਾਨ ਉਹਦੀ ਰੱਖਿਆ ਕਰਦਾ। ਮੇਰਾ ਤਾਂ ਕੋਈ ਵੀ ਨਹੀਂ, ਨਾ ਮਾਂ ਨਾ ਪਿਓ।

0: ਜਲਾਦਾਂ ਦੇ ਮਨ ਵਿਚ ਦਇਆ ਪਾ ਦਿੱਤੀ। ਜਲਾਦ ਜਿਹੜੇ ਸਨ ਇੱਕ ਦੂਸਰੇ ਨੂੰ ਕਹਿਣ ਲੱਗੇ, ਇਸ ਬੱਚੀ ਨੇ ਸਾਡਾ ਕੀ ਵਿਗਾੜਿਆ। ਸਾਰਾ ਸਰੀਰ ਚੰਦਰ ਹਾਸਦਾ ਉਹਨਾਂ ਨੇ ਦੇਖਿਆ। ਇੱਕ ਪੈਰ ਦੀਆਂ 6 ਉਂਗਲਾਂ ਸਨ ਤੇ ਕਹਿੰਦੇ ਨੇ 6 ਉਂਗਲਾਂ ਚੰਗੀਆਂ ਨਹੀਂ ਹੁੰਦੀਆਂ। ਕਹਿਣ ਲੱਗੇ
1: ਵਾਹਿਗੁਰੂ।

ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿ

Wait,

Vai guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰਜੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸੱਜ ਨਿਵਾਜੀ ਸਤਸੰਗ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੀ ਦਾਤ, ਅੰਮ੍ਰਿਤ ਵੇਲੇ ਸਤਸੰਗ ਦੀਆਂ ਘੜੀਆਂ, ਸਾਧ ਸੰਗਤ ਵਿੱਚ ਬੈਠ ਕੇ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਦੀ ਕਮਾਈ, ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਸ਼ੁਕਰ ਹੈ ਮਾਲਕ ਦਾ। ਮਹਾਤਮਾ ਜਨ ਨੂੰ ਇੱਕ ਪ੍ਰੇਮੀ ਨੇ ਆ ਕੇ ਇੱਕ ਸਵਾਲ ਕੀਤਾ। ਮਹਾਤਮਾ ਬੈਠੇ ਸਨ, ਪ੍ਰੇਮੀ ਆਖਣ ਲੱਗਾ, ਮਹਾਤਮਾ ਜੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸ਼ਬਦ ਪੜ੍ਹਦੇ ਹਾਂ, ਕਈ ਗੁਰਬਾਣੀ ਦੇ ਸ਼ਬਦ ਐਸੇ ਹਨ, ਜਦੋਂ ਸ਼ਬਦਾਂ ਨੂੰ ਪੜ੍ਹਿਆ ਜਾਂਦਾ ਹੈ ਉਸੇ ਵਕਤ ਹੀ ਉਹ ਸ਼ਬਦ ਕੰਠ ਹੋ ਜਾਂਦੇ ਨੇ, ਅਤੇ ਕਈ ਸ਼ਬਦ ਐਸੇ ਹਨ, ਕਈ ਬਾਣੀਆਂ ਐਸੀਆਂ ਹਨ, ਉਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਵੀ ਕਰੀਏ ਤਾਂ ਵੀ ਕੰਠ ਨਹੀਂ ਹੁੰਦੀਆਂ, ਸ਼ਬਦ ਕੰਠ ਨਹੀਂ ਹੁੰਦੇ। ਕਈ ਸ਼ਬਦ ਐਸੇ ਹਨ, ਇੱਕ ਵਾਰੀ ਸ਼ਬਦ ਪੜ੍ਹੀਏ ਉਹ ਕੰਠ ਹੋ ਜਾਂਦਾ ਹੈ, ਇਹ ਕਿਵੇਂ ਹੈ? ਮਹਾਤਮਾ ਨੇ ਅੱਗੋਂ ਜਵਾਬ ਦਿੱਤਾ, ਕਿਉਂਕਿ ਜੁੜੇ ਹੋਇਆਂ ਦੇ ਬੋਲ ਜੋੜਦੇ ਨੇ, ਟੁੱਟੇ ਹੋਇਆਂ ਦੇ ਬੋਲ ਤੋੜਦੇ ਨੇ। ਮਹਾਤਮਾ ਆਖਣ ਲੱਗੇ, ਬਈ ਪ੍ਰੇਮੀਆਂ, ਜਿਹੜਾ ਸ਼ਬਦ ਕੰਠ ਹੋ ਗਿਆ ਹੈ ਨਾ, ਇੱਕ ਵਾਰੀ ਪੜ੍ਹਿਆ ਸ਼ਬਦ ਕੰਠ ਹੋ ਗਿਆ, ਉਹ ਤੇਰੇ ਪਿਛਲੇ ਜਨਮ ਦੀ ਕਮਾਈ ਹੈ। ਪਿਛਲੇ ਜਨਮ ਦੇ ਵਿੱਚ ਵੀ ਤੂੰ ਬਾਣੀ ਪੜ੍ਹਦਾ ਰਿਹਾ ਹੈ, ਇਸ ਸ਼ਬਦ ਨੂੰ ਪੜ੍ਹਦਾ ਰਿਹਾ ਹੈ, ਇਹ ਜਨਮ ਮਿਲ ਗਿਆ। ਜਦੋਂ ਉਹ ਸ਼ਬਦ ਪੜ੍ਹਿਆ ਉਹ ਸ਼ਬਦ ਰੋਮ ਰੋਮ ਵਿੱਚ ਵਸਿਆ ਸੀ ਅਤੇ ਉਹ ਕੰਠ ਹੋ ਗਿਆ, ਅਤੇ ਜਿਹੜਾ ਸ਼ਬਦ ਕੰਠ ਨਹੀਂ ਹੋ ਰਿਹਾ, ਮੂੰਹ 'ਤੇ ਨਹੀਂ ਚੜ੍ਹ ਰਿਹਾ, ਇਸ ਸ਼ਬਦ ਦੀ ਕਮਾਈ ਹੁਣ ਕਰਨੀ ਪਵੇਗੀ। ਕਿਵੇਂ? ਜਿਵੇਂ ਆਪ ਜੀ ਨੇ ਵੇਖਿਆ ਹੈ, ਕਈ ਛੋਟੇ ਛੋਟੇ ਬੱਚੇ ਹਨ, ਪਿੱਛੇ ਜੇ ਕੰਪੀਟੀਸ਼ਨ ਹੋ ਕੇ ਗਏ ਨੇ, ਸੰਗੀਤ ਦੇ ਕੰਪੀਟੀਸ਼ਨ ਵੀ ਹੋ ਕੇ ਗਏ ਨੇ, ਗੁਰਬਾਣੀ ਦੇ ਵੀ ਕੰਪੀਟੀਸ਼ਨ ਹੋ ਕੇ ਗਏ ਨੇ, ਹੋ ਰਹੇ ਨੇ, ਢਾਈ ਢਾਈ ਤਿੰਨ ਤਿੰਨ ਸਾਲ ਦੇ ਬੱਚੇ ਕਿੰਨੀਆਂ ਬਾਣੀਆਂ ਕੰਠ, ਪਿਛਲੇ ਜਨਮਾਂ ਦੀਆਂ ਕਮਾਈਆਂ ਨੇ ਸਾਥ ਸਾਥ। ਹੁਣ ਢਾਈ ਸਾਲ ਦਾ ਬੱਚਾ ਸੰਗੀਤ ਦੇ ਮਿਊਜ਼ਿਕ ਦੇ ਕੰਪੀਟੀਸ਼ਨ ਹੋਏ ਨੇ, ਉਹ ਗਾ ਇੰਨਾ ਰਿਹਾ ਹੈ ਕਿ ਉਨਾ ਗਾਉਣ ਦੇ ਲਈ ਦਸ ਦਸ ਸਾਲ, ਗਿਆਰਾਂ ਗਿਆਰਾਂ ਸਾਲ ਮਿਹਨਤ ਕਰਨੀ ਪੈਂਦੀ ਹੈ, ਪਰ ਉਨਾ ਢਾਈ ਤਿੰਨ ਸਾਲ ਦਾ ਬੱਚਾ ਗਾ ਰਿਹਾ ਹੈ ਅਤੇ ਜੱਜ ਵੀ ਵੇਖ ਕੇ ਹੈਰਾਨ ਨੇ ਕਿ ਜਿਹੋ ਜਿਹਾ ਇਹ ਗਾ ਰਿਹਾ ਹੈ, ਉਹੋ ਜਿਹਾ ਗਾਉਣ ਦੇ ਲਈ ਘੱਟੋ ਘੱਟ ਦਸ ਸਾਲ ਮਿਹਨਤ ਚਾਹੀਦੀ ਹੈ, ਪਰ ਢਾਈ ਸਾਲ ਦਾ ਬੱਚਾ ਉਨਾ ਗਾ ਰਿਹਾ ਹੈ,
ਫਿਰ ਸਿਆਣੇ ਬਜ਼ੁਰਗਾਂ ਨੇ ਸਿਆਣੇ ਉਹ ਕਹਿੰਦੇ ਨੇ ਇਸ ਜਨਮ ਦਾ ਨਹੀਂ, ਇਹ ਤਾਂ ਪਿਛਲੇ ਜਨਮ ਦੀ ਕਮਾਈ ਹੈ। ਬਹੁਤ ਵੱਡਾ ਸੰਗੀਤਕਾਰ ਹੋਏਗਾ, ਸਵਾਸ ਪੂਰੇ ਹੋ ਗਏ, ਸੰਗੀਤ ਨਾਲ ਜੁੜਿਆ ਕਰਕੇ ਅਗਲਾ ਜਨਮ ਮਨੁੱਖਾ ਜਨਮ ਮਿਲ ਗਿਆ। ਇਸ ਜਨਮ ਦੇ ਵਿੱਚ ਆ ਕੇ ਕਿਸੇ ਉਸਤਾਦ ਨੇ ਮਾੜੀ ਜਿਹੀ ਸੰਗੀਤ ਦੀ ਤਾਰ ਛੇੜ ਦਿੱਤੀ, ਉਹ ਪਿਛਲਾ ਜਨਮ ਵੀ ਨਾਲੇ ਰਲ ਗਿਆ। ਇਸੇ ਤਰ੍ਹਾਂ ਗੁਰਬਾਣੀ ਹੈ। ਆਪ ਜੀ ਅੱਜ ਦੇ ਹੁਕਮਨਾਮੇ ਦੇ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਇਹੀ ਬਖਸ਼ਿਸ਼ ਕਰ ਰਹੇ ਨੇ। ਅੱਜ ਦੇ ਹੁਕਮਨਾਮਾ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਪਾਤਸ਼ਾਹ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਹਿਰਦਾ ਕਿਵੇਂ ਪਰਮਾਤਮਾ ਦੇ ਨਾਲ ਜੁੜਿਆ ਰਹਿ ਸਕਦਾ ਹੈ, ਲਿਵ ਕਿੱਥੇ ਲਾਉਣੀ ਹੈ, ਸੁਰਤ ਨੂੰ ਕਿੱਥੇ ਜੋੜਨਾ ਹੈ। ਸਾਰੀ ਜ਼ਿੰਦਗੀ ਕਈ ਵੇਲੇ ਇਹ ਨਿਕਲ ਜਾਂਦੀ ਹੈ, ਸਾਰਾ ਜੀਵਨ ਨਿਕਲ ਜਾਂਦਾ ਹੈ, ਇਨਸਾਨ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਕਿ ਜੁੜਨਾ ਕਿੱਥੇ ਹੈ। ਹਰ ਰੋਜ਼ ਕਹਿੰਦੇ ਨੇ ਜੀ ਜੁੜਨਾ ਚਾਹੀਦਾ ਹੈ, ਜੁੜਨਾ ਚਾਹੀਦਾ ਹੈ, ਜੁੜਨਾ ਚਾਹੀਦਾ ਹੈ, ਅਤੇ ਜੁੜਨਾ ਹੈ ਕਿੱਥੇ? ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ

ਪਾਤਸ਼ਾਹ ਕਹਿੰਦੇ ਨੇ ਤੇਰੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜੀ ਰਹੇ। ਜਦੋਂ ਸੁਰਤ ਦੇ ਵਿੱਚ ਸ਼ਬਦ ਦਾ ਮੇਲ ਹੋ ਗਿਆ, ਸੁਰਤ ਦੇ ਵਿੱਚ ਸ਼ਬਦ ਆ ਗਿਆ, ਤੇ ਸ਼ਬਦ ਕੀ ਹੈ? ਸ਼ਬਦ ਗੁਰੂ ਹੈ, ਪਰਮਾਤਮਾ ਹੈ। ਤੇ ਜਦੋਂ ਹਿਰਦੇ ਵਿੱਚ ਪਰਮਾਤਮਾ ਆ ਗਿਆ, ਪਰਮਾਤਮਾ ਦੀ ਯਾਦ ਆ ਗਈ, ਤੇ ਉਹ ਯਾਦ ਸਦਾ ਬਣੀ ਰਹੇ। ਸ਼ਬਦ ਸਦਾ ਹੀ ਤੇਰੇ ਹਿਰਦੇ ਵਿੱਚ ਗੂੰਜਦਾ ਰਹੇ। ਪਾਤਸ਼ਾਹ ਕਹਿੰਦੇ ਨੇ ਫਿਰ ਤੇਰਾ ਬ੍ਰਹਮ ਪੁਣਾ। ਬ੍ਰਹਮ ਪੁਣੇ ਦਾ ਮਤਲਬ ਕੀ ਹੈ? ਤੇਰੀ ਪਵਿੱਤਰਤਾ ਬਣੀ ਰਹਿੰਦੀ ਹੈ, ਸੁਰਤ ਨਿਰੰਕਾਰ ਦੇ ਨਾਲ ਜੁੜੀ ਰਹਿੰਦੀ ਹੈ। ਕਦੋਂ? ਜਦੋਂ ਸੁਰਤ ਸ਼ਬਦ ਦੇ ਨਾਲ ਜੁੜੀ ਰਹਿੰਦੀ, ਤੇਰੀ ਲਿਵ ਸ਼ਬਦ ਦੇ ਨਾਲ ਜੁੜ ਗਈ। ਤੇ ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਜੁੜ ਗਈ, ਪਾਤਸ਼ਾਹ ਕਹਿੰਦੇ ਨੇ ਦੁਨੀਆਂ ਦੀਆਂ ਸਾਰੀਆਂ ਬਰਕਤਾਂ ਤੇਰਾ ਪਾਣੀ ਭਰਨਗੀਆਂ। ਰਿੱਧੀਆਂ ਸਿੱਧੀਆਂ ਤਾਂ ਉਹਨਾਂ ਦੇ ਚਰਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਨੇ ਗੁਰੂ ਪਿਆਰਿਓ। ਅੰਤਰ ਜਾਮਤਾ ਤਾਂ ਉਹਨਾਂ ਦੇ ਚਰਨਾਂ ਦੀ ਦਾਸੀ ਬਣ ਜਾਂਦੀ। ਨਵ ਨਿਧੀ 18 ਸਿੱਧੀ ਪਿੱਛੇ ਲੱਗੀ ਆ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਪਾਤਸ਼ਾਹ ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਬਾਣੀ ਦਾ ਵਾਸਾ ਹੋ ਗਿਆ, ਉਸ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਗਿਆ। ਕਿਉਂ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਾਤਸ਼ਾਹ ਕਹਿੰਦੇ ਨੇ ਬਾਣੀ ਨਾਲ ਜੁੜ ਤਾਂ ਸਹੀ, ਗੁਰੂ ਪ੍ਰਤੱਖ ਹੋ ਕੇ ਵਰਤਣਗੇ, ਵਰਤਦੇ ਨੇ। ਆਪ ਜੀ ਕਿੰਨੇ ਸਮੇਂ ਤੋਂ ਗੁਰੂ ਦੇ ਚਰਨਾਂ ਵਿੱਚ ਆ ਰਹੇ ਹੋ, ਬਾਣੀ ਪੜ੍ਹ ਰਹੇ ਹੋ। ਗੁਰੂ ਨੇ ਕੁਛ ਵੀ ਲੁਕੋ ਕੇ ਨਹੀਂ ਰੱਖਿਆ। ਗੁਰੂ ਮਹਾਰਾਜ ਜੀ ਦੇ ਕੋਲੋਂ ਜੋ ਮੰਗਿਆ, ਜੋ ਮੰਗਿਆ ਸੋ ਲੇ, ਹਰ ਆਪਣੇ ਸੰਤਾਂ ਦੇ। ਪਾਤਸ਼ਾਹ ਕਹਿੰਦੇ ਨੇ ਤੂੰ ਇੱਕ ਵਾਰੀ ਗੁਰੂ ਦੇ ਚਰਨਾਂ ਵਿੱਚ ਤਾਂ ਆ, ਅਤੇ ਇਹ ਨਾਮ ਦੀ ਦਾਤ, ਗੁਰੂ ਦੇ ਸ਼ਬਦ ਦੀ ਦਾਤ ਮਿਲਦੀ ਕਿੱਥੇ ਹੈ? ਬਿਨ ਸਤਿਗੁਰ ਨਾਉ ਨਾ ਪਾਈਏ, ਬੁਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਸੁਖ ਪਾਏ ਜੁਗ ਚਾਰ। ਅਗਲੀਆਂ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਫੁਰਮਾਨ ਕਰਦੇ ਨੇ, ਗੁਰੂ ਦੇ ਸ਼ਬਦ ਦੀ ਦਾਤ, ਗੁਰੂ ਦੀ ਭਗਤੀ ਦੀ ਦਾਤ, ਸ਼ਬਦ ਵਿੱਚ ਸੁਰਤ ਨੂੰ ਜੋੜਨ ਦੀ ਦਾਤ ਗੁਰੂ ਤੋਂ ਬਗੈਰ ਕਿਤਿਓਂ ਨਹੀਂ ਮਿਲਦੀ। ਇਹ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚੋਂ। ਤੇ ਅਤੀ ਚੰਗੇ ਜਿਨ੍ਹਾਂ ਦੇ ਭਾਗ ਹੋਣ, ਵਡਭਾਗੀ ਹਰ ਸੰਗਤ ਪਾਵੇ। ਕਿੰਨੀ ਸੰਗਤ ਹੈ? ਕਰੀਬਨ 10,000 ਦੇ ਕਰੀਬ ਸੰਗਤ ਹੈ। ਅਤੇ ਇਹਨਾਂ ਦੇ ਅਤੀ ਚੰਗੇ ਭਾਗ ਨੇ, ਉਹ ਅੰਮ੍ਰਿਤ ਵੇਲੇ ਆ ਕੇ ਗੁਰੂ ਦੇ ਚਰਨਾਂ ਵਿੱਚ ਬੈਠਦੇ ਨੇ। ਉਸ ਤੋਂ ਵੀ ਅਤੀ ਚੰਗੇ ਭਾਗ ਨੇ, ਬੈਠਿਆਂ ਹੋਇਆਂ ਦੀ ਹਾਜ਼ਰੀ, ਬੈਠਿਆਂ ਹੋਇਆਂ ਦਾ ਮਨ ਵੀ ਬੈਠ ਜਾਂਦਾ ਹੈ। ਤਨ ਕਰਕੇ ਵੀ ਬੈਠ ਗਏ, ਮਨ ਕਰਕੇ ਵੀ ਬੈਠ ਗਏ। ਅਤੇ ਉਸ ਤੋਂ ਤੀਜੇ ਨੰਬਰ 'ਤੇ ਅਤੀ ਚੰਗੇ ਭਾਗ ਨੇ, ਸੁਰਤ ਸ਼ਬਦ ਦੇ ਨਾਲ ਜੁੜ ਜਾਂਦੀ ਹੈ। ਸੁਰਤ ਇਹ ਨਹੀਂ ਕਿ ਸੁਰਤ ਦੇ ਵਿੱਚ ਘੜੀ ਚੱਲ ਰਹੀ ਹੈ, ਕਿੰਨਾ ਕੁ ਟਾਈਮ ਹੋ ਗਿਆ, ਕਿਤੇ ਲੇਟ ਹੀ ਨਾ ਹੋ ਜਾ, ਸਟੋਰ ਵੀ ਖੋਲ੍ਹਣਾ ਹੈ, ਆਹ ਵੀ ਕਰਨਾ ਹੈ, ਉਹ ਵੀ ਕਰਨਾ। ਆ ਉਹ ਤੋਂ ਅਤੀ ਚੰਗੇ ਭਾਗ ਨੇ ਸੁਰਤ ਸ਼ਬਦ ਨਾਲ ਜੁੜ ਗਈ। ਪਾਤਸ਼ਾਹ ਕਹਿੰਦੇ ਨੇ ਪੂਰਾ ਜੀਵਨ ਗੁਰੂ ਨੇ ਚਰਨਾਂ ਵਿੱਚ ਆ ਕੇ ਬੈਠੀ ਰਹੀ, ਬੈਠਾ ਰਹੀ, ਇੱਕ ਦਿਨ ਵੀ ਸੁਰਤ ਸ਼ਬਦ ਨਾਲ ਜੁੜ ਗਈ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣਗੇ। ਆਖੋ ਸਤਨਾਮ।

ਹੁਣ ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਪਰਮਾਨ ਕਰਦੇ ਨੇ, ਉਮਰ ਭਾਵੇਂ ਜਿਹੜੀ ਮਰਜ਼ੀ ਹੋਵੇ, ਚਾਹੇ ਗੱਭਰੂ ਹੋਵੇ ਚਾਹੇ ਬਜ਼ੁਰਗ ਹੋਵੇ, ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ ਨਾ, ਮੈਂ ਮੇਰੀ ਦੀ ਜਿਹੜੀ ਭੁੱਖ ਹੈ ਨਾ, ਉਹ ਬਿਨਾਂ ਗੁਰੂ ਦੇ ਸ਼ਬਦ ਤੋਂ ਨਹੀਂ ਬੁੱਝਦੀ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ। ਜਿਹੜੇ ਹਿਰਦੇ ਗੁਰੂ ਦੇ ਚਰਨਾਂ ਨਾਲ ਨਹੀਂ ਜੁੜਦੇ, ਉਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ ਮਨਮੁੱਖ, ਮਨ ਮਗਰ ਚੱਲ ਗਏ ਨਾ।

ਪਾਤਸ਼ਾਹ ਕਹਿੰਦੇ ਨੇ ਜਿਹੜੇ ਗੁਰਮੁਖ ਹਿਰਦੇ ਨੇ ਗੁਰੂ ਦੇ ਸ਼ਬਦ ਦੇ ਵਿੱਚ ਰੰਗੇ ਜਾਂਦੇ ਨੇ ਪਵਿੱਤਰ ਹੋ ਜਾਂਦੇ ਨੇ ਕਦੋਂ ਜਦੋਂ ਆਪਣਾ ਆਪਾ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦੇ ਨੇ।

ਜੋ ਨਾਮ ਰਹੇ ਲਿਵ ਲਾਏ। ਹੁਣ ਜਿਹੜੇ ਸ਼ਬਦ ਦੇ ਵਿੱਚ ਰੱਤੇ ਜਾਂਦੇ ਨੇ, ਰੰਗੇ ਜਾਂਦੇ ਨੇ ਜਿਹੜੇ ਹਿਰਦੇ, ਪਾਤਸ਼ਾਹ ਕਹਿੰਦੇ ਨੇ ਅੰਦਰ ਤ੍ਰਿਪਤ ਸੰਤੋਖਿਆ, ਉਹਨਾਂ ਨੂੰ ਸੰਤੋਖ ਆ ਜਾਂਦਾ ਹੈ, ਉਹਨਾਂ ਨੂੰ ਸਬਰ ਆ ਜਾਂਦਾ ਹੈ। ਕਹਿੰਦੇ ਨੇ ਜਿਹਨੂੰ ਰੱਬ ਦੇ ਘਰ ਦੀ ਖਬਰ ਮਿਲ ਗਈ, ਰੱਬ ਦੇ ਘਰ ਦੀ ਖਬਰ ਇਕੱਲੀ ਨਹੀਂ ਮਿਲਦੀ, ਰੱਬ ਦੇ ਘਰ ਦੀ ਖਬਰ ਸਬਰ ਵੀ ਆ ਜਾਂਦਾ ਹੈ। ਜਿਹਦੇ ਕੋਲ ਸਬਰ ਹੈ ਨਹੀਂ, ਉਹਨੂੰ ਖਬਰ ਹੈ ਨਹੀਂ, ਉਹ ਸੰਤੋਖੀ ਹੋ ਜਾਂਦੇ ਨੇ। ਉਹ ਜੋ ਸੰਤੋਖ ਦਾ ਅਰਥ ਹੈ, ਜੋ ਤਿਸ ਭਾਵ ਹੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਗ। ਇਹ ਹੈ ਸੰਤੋਖੀ ਦਾ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਦੇ। ਪਾਤਸ਼ਾਹ ਇਹ ਮੇਰੇ ਵਾਹਿਗੁਰੂ ਜਿਵੇਂ ਰੱਖੀ ਤੇਰਾ ਸ਼ੁਕਰਾਨਾ ਹੈ, ਜੋ ਮਿਲ ਗਿਆ ਉਹਦਾ ਸ਼ੁਕਰਾਨਾ ਹੈ, ਤ੍ਰਿਪਤੀ ਆ ਜਾਂਦੀ ਹੈ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵ ਲਾਏ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੀ ਲਿਵ ਪਰਮਾਤਮਾ ਦੇ ਨਾਮ ਨਾਲ ਲੱਗ ਗਈ, ਉਹ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ। ਉਹ ਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਂਦੇ ਨੇ। ਅੱਗੇ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ।

ਆਪਣਾ ਮੁੱਖ ਗੁਰੂ ਵੱਲ ਨੂੰ ਕਰ ਲੈਂਦੇ ਨੇ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ। ਜੋ ਹਰ ਨਾਮ ਧਿਆਏਂਦੇ ਤਿਨ ਦਰਸ਼ਨ ਪਿਖਾ। ਕਹਿੰਦੇ ਨੇ ਹੇ ਮੇਰੇ ਵਾਹਿਗੁਰੂ, ਜਿਹੜੇ ਤੇਰਾ ਨਾਮ ਜਪਦੇ ਨੇ, ਮੈਂ ਇਹਨਾਂ ਨੇਤਰਾਂ ਦੇ ਨਾਲ ਉਹਨਾਂ ਦੇ ਦਰਸ਼ਨ ਕਰਾਂ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਵਾਹਿਗੁਰੂ, ਜਿਹੜੇ ਹਿਰਦੇ ਤੇਰੇ ਨਾਮ ਰੂਪੀ ਰੰਗ ਦੇ ਵਿੱਚ ਰੰਗੇ ਗਏ, ਮੈਂ ਉਹਨਾਂ ਦੀ ਰਸਨਾ ਤੋਂ ਤੇਰੀ ਵਡਿਆਈ ਸੁਣਾ, ਤੇਰਾ ਕੀਰਤਨ ਸੁਣਾ, ਤੇਰੀ ਉਸਤਤ ਸੁਣਾ, ਤੇ ਮਨ ਦੇ ਵਿੱਚ ਤੇਰਾ ਨਾਮ ਲਿਖ ਲਵਾਂ। ਹਰ ਜਸ ਮਨ ਲਿਖ, ਹਰ ਨਾਮ ਸਲਾਹੀ ਰੰਗ ਸਿਉਂ, ਸਭ ਕਿਲ ਵਿਖ ਕ੍ਰਿਖਾ। ਗੁਰੂ ਦੇ ਸ਼ਬਦ ਰਾਹੀਂ ਗੁਰੂ ਦੀ ਬਾਣੀ ਨੂੰ ਸੁਣ ਕੇ ਮਨ ਪ੍ਰੇਮ ਦੇ ਵਿੱਚ ਭਿੱਜਿਆ ਗਿਆ, ਅਤੇ ਜਿਨ੍ਹਾਂ ਦਾ ਮਨ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜਿਆ ਗਿਆ, ਸਭ ਕਿਲ ਵਿਖ ਕ੍ਰਿਖਾ। ਜ਼ਿੰਦਗੀ ਦੇ ਕੀਤੇ ਹੋਏ ਕਿਲ ਵਿਖ ਪੈਂਦੇ ਨੇ ਪਾਪ, ਉਹ ਪਾਪ ਦੂਰ ਹੋ ਜਾਂਦੇ ਨੇ।

ਵਿਖਾ ਦਾ ਅਰਥ ਹੈ ਗੁਰੂ ਦੇ ਚਰਨ, ਗੁਰੂ ਦੇ ਪੈਰ, ਗੁਰੂ ਦੇ ਕਦਮ। ਪਾਤਸ਼ਾਹ ਕਹਿੰਦੇ ਨੇ ਉਹ ਸਰੀਰ ਧਨ ਹੈ, ਉਹ ਥਾਂ ਧਨ ਹੈ, ਸੁੰਦਰ ਹੈ। ਕਿਹੜਾ ਸਰੀਰ, ਕਿਹੜਾ ਧਨ ਹੈ? ਜਿਹੜਾ ਸਰੀਰ ਗੁਰੂ ਦੇ ਚਰਨਾਂ ਵਿੱਚ ਆ ਕੇ ਬਹਿੰਦਾ ਹੈ। ਉਹ ਹਿਰਦਾ ਵੀ ਧਨ ਹੈ, ਤੇ ਜਿਸ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਵਾਸਾ ਹੋ ਜਾਂਦਾ ਹੈ ਉਹ ਹਿਰਦਾ ਵੀ ਧਨ ਹੈ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵਲਾਏ, ਨਵ ਨਿਤ ਹੀ 18 ਸਿੱਧੀ ਪਿੱਛੇ ਲੱਗੀ ਆ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਅਰਦਾਸ ਹੈ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ, ਕਿਰਪਾ ਕਰ ਦਿਓ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵ। ਪ੍ਰਾਣਾਂ ਵਿੱਚ ਸ਼ਬਦ ਦਾ ਵਾਸਾ ਹੋ ਜਾਵੇ, ਹਿਰਦਾ ਤੇਰੇ ਚਰਨਾਂ ਨਾਲ ਜੁੜ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸੂੰਝ ਅਤੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,

ਸਾਜੀਆ ਕਰਾ ਸਮਝਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਸਭ ਸਜ ਲੈ ਸਿੰਧ ਕੁਆਓ ਕਰਾ ਸਮਝਿਠੋ ਚਾਉ ਕਰਾ ਸਮਝਿਠੋ ਚਾਉ।

ਸੱਚੇ ਤੇਰੇ ਖੰਡ, ਸੱਚੇ ਬ੍ਰਹਮਣ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਬਾਣ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖੈ ਲਖ ਕਰੋੜ, ਸੱਚੇ ਸਵਤਾਨ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ।

ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੀਨੇ ਵਾ ਸਚ ਸਭ ਨਾ ਹੋਏ ਦਾਰੂ ਪਾਪ ਕੱਢੈ ਥੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮੁਸਤਕਲਾਈਏ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲੱਖ ਪਿਆ।

ਮੂਰਖ ਪੰਡਿਤ ਹਿਕਮਤ ਜਸਨ ਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਕਰ ਭਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ

0: ਜਿਨਕੀ ਲਿਖੇ ਪਤ ਪਵੇ ਚੰਗੇ ਸਹੀ ਕੇ ਪੌੜੀ।
1: ਤੁਰ ਕਰਮੀ ਨਾ ਕੋ ਤੁਦ ਪਾਇਆ ਤਾਂ ਤਿੰਨੇ ਖਸਮ ਧਿਆਇਆ, ਇਹਨਾਂ ਜਨਤਾ ਕਿਆ ਬਸ ਕਿਸ ਨਹੀਂ ਤੁਦ ਵੇਖੀ ਜਗ ਚੂ ਪਾਇਆ, ਇੱਕ ਨਾ ਨੋ ਤੂੰ ਮੇਰੇ ਲੈ ਕਾਪੁਰ ਦਿਖਵਾਇਆ, ਗੁਰ ਕਿਰਪਾ ਤੇ ਜਾਣੇ ਤੁਦਾ ਪੁਜਾਇਆ।

ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰੱਖ, ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀਓ।

ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਹੋਈ, ਅੰਮ੍ਰਿਤ ਵੇਲੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਸਤਿਗੁਰੂ ਜੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਪਾਠ ਸ੍ਰੀ ਸੁਖਮਣੀ ਸਾਹਿਬ, ਅੰਮ੍ਰਿਤ ਵੇਲੇ ਦੀਆਂ ਪਾਵਨ ਬਾਣੀਆਂ ਦੇ ਨਿਤਨੇਮ ਦੇ ਜਾਪ, ਵਾਹਿਗੁਰੂ ਸਿਮਰਨ ਜਾਪ, ਹੁਕਮਨਾਮੇ ਦੀ ਵਿਚਾਰ, ਸ਼ਬਦ ਚੌਂਕੀ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਜੀ, ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉੱਦਮ ਬਖਸ਼ਣਾ ਆਪ ਜੀ ਦੇ ਜਾਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ। ਪੰਚਾ ਮਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀਤ ਪ੍ਰਸਾਦ, ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਦਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਪਿਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਆਪ ਆਪਣੇ ਘਰੋਂ ਗੁਰਸਿੱਖੀ ਸਦਕ ਭਰੋਸਾ ਬਖਸ਼ਣਾ, ਸਤਿਗੁਰੂ ਜੀ ਆਪ ਆਪਣੇ ਅਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਆਰੰਭੇ ਹੋਏ, ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ, ਬੰਦੇ ਸਿੰਘਾਂ ਦੀ ਰਿਹਾਈ ਬਖਸ਼ਣੀ, ਸਤਿਗੁਰੂ ਜੀ ਜੋ ਆਪ ਜੀ ਦੇ ਲੰਗਰ ਹਾਲ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ, ਸਤਿਗੁਰੂ ਜੀ ਰੁਕਾਵਟਾਂ ਨੂੰ ਦੂਰ ਕਰਕੇ ਲੰਗਰ ਹਾਲ ਸੰਗਤਾਂ ਵਾਸਤੇ ਖੁੱਲ੍ਹਣ ਦੀ ਕਿਰਪਾਲਤਾ ਕਰੋ। ਆਪ ਕਿਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮਨਾਮੇ ਦੇ ਚੱਲਣ ਦਾ ਬਲ ਬਖਸ਼ੋ। ਆਪ ਜੀ ਦੇ ਦਰ 'ਤੇ ਜੋ ਜੀ ਆਏ ਸੋਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ ਸਾਹਿਬ।

regarding

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਸੁਖਮਣੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤਿਗੁਰੇ ਨਵੇਂ, ਸ੍ਰੀ ਗੁਰਦੇਵ ਏ ਨਵੇਂ।
1: ਅਸ਼ਟਪਦੀ
0: ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ।
1: ਸਿਮਰੋ ਜਾਸ ਬਸੰਪਰ ਏਕੈ, ਨਾਮ ਜਪਤ ਗੰਤ ਅਨੇਕੈ।
0: ਏਕ ਪ੍ਰਾਨ ਸਿਮਰੋ ਸੁਧਿ ਆਖਰ, ਕੀਨੇ ਰਾਮ ਨਾਮ ਕੇ ਆਖਿਰ।
1: ਇਨਕਾ ਏਕ ਜੇ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ।
0: ਆਂਕੀ ਏਕਾ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ।
1: ਸੁਖਮਣੀ ਸੁਖ ਅਮਰਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ ਰਹਾਓ।
0: ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ।
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ।
0: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨਦਿਨ ਜਾਗੈ।
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ।
0: ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ।
1: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ।
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ।
1: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨ।

0: ਸਭ ਕੇ ਸੁਜੈ।
1: ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ।
0: ਪ੍ਰਭ ਕਾ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾਮ ਰਿਤ ਮਾਹੇ ਸਮਾਏ।
1: ਪ੍ਰਭ ਜੀ ਬਸਹੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ।
0: ਪ੍ਰਭ ਕਉ ਸਿਮਰੇ ਸੇ ਤਨਵੰਤੇ, ਪ੍ਰਭ ਕਉ ਸਿਮਰੇ ਸੇ ਪਤਵੰਤੇ।
1: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕਉ ਸਿਮਰੇ ਸੇ ਪੁਰਖ ਪ੍ਰਧਾਨ।
0: ਪ੍ਰਭ ਕਉ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਕਉ ਸਿਮਰੇ ਸੇ ਸਰਬ ਕੇ ਰਾਜੇ।
1: ਪ੍ਰਭ ਕਉ ਸਿਮਰੇ ਸੇ ਸੁਖਵਾਸੀ, ਪ੍ਰਭ ਕਉ ਸਿਮਰੇ ਸਦਾ।

0: ਜਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿਨ ਜਨ ਸਰਨੀ ਪਾਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਈ ਹਰ ਸਿਮਰਨ ਲਗ ਬੇਦੀ ਉਪਾਈ
0: ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਾਹੋ ਕੁੰਟ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਆਕਾਰਾ

0: ਅਸ਼ਟਪਦੀ
1: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੁਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਾਲ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ
1: ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ
0: ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਤੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜਿਹੇ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ
1: ਟੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ
0: ਅਨਕ ਬਿਗਨ ਜਾ ਆਏ ਸੰਘਾਰੈ ਹਰ ਕਾ ਨਾਮ ਤਕ ਕਾਲ ਉਧਾਰੈ
1: ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸ਼ਰਾਮ
0: ਓ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ
0: ਇਹ ਮਾਰਗ ਕੀ ਗਣੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜਿਹੇ ਪੈਂਡੇ ਮਹਾ ਅੰਧ ਗੁਬਾਰਾ ਹਰ

0: ਅਨਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ

0: ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ।
1: ਹਰ ਹਰ ਜਨ ਕੈ ਔਰ ਸਤਾਨੀ, ਹਰ ਪ੍ਰਤਾਪ ਜਨ ਅਵਰ ਨ ਜਾਣੀ।
0: ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ।
1: ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ।
0: ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ।
1: ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ।
0: ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ।
1: ਨਾਮ ਕੀ ਮਹਿਮਾ ਸੰਤਰਿਤ ਵਸੈ, ਸੰਤ ਪ੍ਰਤਾਪ ਦੁੱਤ ਸਭ ਰਸੈ।
0: ਸੰਤ ਕਾ ਸੰਗ ਬੜ ਭਾਗੀ ਪਾਈਐ, ਸੰਤ ਕੀ ਸੇਵਾ

0: ਕਨੇਕ ਅਸਵਰ ਹੈ ਭੂਮ ਦਾਨ
1: ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ
0: ਨਿਮਕ ਨਿਮਕ ਕਰ ਸੀ ਕਟਾਵੈ ਤੋ ਪੀ ਹੁਮੈ ਮੈਲ ਨਾ ਜਾਵੈ
1: ਹਰ ਕੇ ਨਾਮ ਸਮ ਸਰ ਕਾ ਸੁਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
1: ਸੋਚ ਕਰੈ ਦਿਨ ਸਿਆਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ
1: ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁ ਸਿਆਨ ਜਮਕਾ ਭਉ ਵਿਆਪੈ ਅਣਕ ਜਤਨ ਕਰ ਤ੍ਰਿਸ਼ਨ ਨ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ ਕੋਟ ਪਾਪ ਦਰਗਹਿ ਨਹੀਂ ਸਿਜੈ
1: ਦੂਰ ਸਲਾਹੀ ਉਪਯਾਲ ਮੋਹਿ ਵਿਆਪੀ ਮਾਇਆ ਜਾਲ
0: ਅਬਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਲ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਈ
0: ਚਾਰ ਪਦਾਰਥ ਜੇ ਕੋ ਮੰਗੈ ਸਾ ਜਿਨ੍ਹਾਂ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
0: ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੁਮੈ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰੈ ਸਾ ਜਿਨ੍ਹਾਂ ਕੀ ਸਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ
1: ਸਵਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਮਾਨ
0: ਆਪਸ ਕੋ ਜੋ ਜਾਣੈ ਨੀਚਾ ਸੋ ਗਨਿਐ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ
1: ਦੁਖ ਦੁਖ ਜਨ ਸਮਦ੍ਰਿਸ਼ ਪੇਤਾ।

0: ਕਰਾਵਣ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ
1: ਆਪਣੀ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ
0: ਕੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਲ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸਨ ਰਸਨ

0: ਅਸ਼ਟਪਦੀ
1: ਹਰਮਈਆ ਕੇ ਗੁਣ ਚੇਤ ਪ੍ਰਾਣੀ ਕੌਣ ਮੂਰਤੇ ਕੌਣ ਦਿਸ਼ਟਾਨੀ
0: ਜਿਨ ਤੂੰ ਸਾ ਸਵਾਰ ਸਿਗਾਰਿਆ ਗਰਭ ਗਨ ਮੈਂ ਜਿਨੇ ਉਭਾਰਿਆ
1: ਪਾਰ ਵਿਵਸਥਾ ਤੁਝੇ ਪਿਆਰੇ ਦੂਧ ਪਾਰ ਜੋਗਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾ ਸੈਨ ਮੁਖ ਪਿਆਉ ਬੈਠ ਕੋ ਦੈਨ
1: ਇਹੋ ਨਿਰਗੁਣ ਗੁਣ ਕਛੂ ਨ ਪੂਜੇ ਬਖਸ਼ ਲਿਓ ਤੈ ਤੋ ਨਾਨਕ ਕੀਜੇ
0: ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਨਤਾ ਸੰਗ ਹਸ ਹੈ
1: ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ
0: ਜੇ ਪ੍ਰਸਾਦ ਭੋਗੀ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ
1: ਜਿਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ
1: ਆਦੰਤ ਜੋ ਰਾਖਣ ਹਾਰ ਤਿਸੋ ਪ੍ਰੀਤ ਨ ਕਰੇ ਗਵਾਰ
0: ਜਾ ਕੀ ਸੇਵਾ ਨਾਵਨਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ
1: ਜੋ ਠਾਕਰ ਸਾਹਿਬ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੇ ਵਿਸਾਰੈ ਮੋਹ ਦੇ ਜਾਨ
1: ਸਦਾ ਸਦਾ ਇਹ ਭੂਲਣ ਹਾਰ ਨਾਨਕ ਰਾਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ ਸਾ ਸੋੜ ਝੂਠ ਸੰਗ ਮਚੈ
1: ਜੋ ਸ਼ਰਨਾ ਸੋ ਅਸਤਰ ਕਰ ਮਾਨੇ ਜੋ ਹੋਵਣ ਸੋ ਦੂਰ ਪਰਾਨੇ
0: ਜੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਤਾਰੇ ਤੋਏ ਗਰਦ ਪ੍ਰੀਤ ਪਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ
1: ਦੂਧ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਸਭ ਸੁਨਾਹੇ ਕਛ ਕਰੈ ਛੁਪਾਇਆ
1: ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ
0: ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੀ ਤਰਾ ਅਥਾਹਾ
1: ਕੇ ਅੰਤਰ ਬਰਸੇ ਪ੍ਰਭ ਬਾਪ ਨਾਨਕ ਤੇਜਨ ਸਹਿ ਸਮਾਤ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ
1: ਹਾਂ ਬਜ਼ਾਰ ਤੇ ਬੂਜੇ ਡੋਰਾ ਨਿਸ ਕਹੀਏ ਤੋਂ ਸਮਝੇ ਭੋਰਾ
0: ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਭੀ ਸੁਰ ਭੰਗ
1: ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਉਸ ਗਵਣ
0: ਕਰਤਾਰ ਕਰੁਨਾ ਮੈਂ ਦੀਨ ਬੇਨਤੀ ਕਰਾ।

0: ਸੋ ਆਵੇ ਨਾ ਚੀਤ, ਜੋ ਬਰਾਈ ਤਾਂ ਸੋ ਪ੍ਰੀਤ।
1: ਬਲੁਆ ਕੀ ਗ੍ਰਹਿ ਭੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ।
0: ਨਿੜ ਕਰ ਮਾਨੇ ਮਨੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ।
1: ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧ੍ਰੋਹ।
0: ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਓ ਪਿੰਡ ਸਭ ਤੇਰੀ ਰਾਸ।
0: ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ।
1: ਕੋਈ ਨਾ ਜਾਣਾ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ।
0: ਸਗਲ ਸਮਗਰੀ ਤੁਮਰੇ ਸੂਤਰ।

0: ਨਾਨਕ ਸਾਹਿਬ ਸਦਾ ਦਿਆਲ।
1: ਅੰਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ।
0: ਬਿਰਖੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ।
1: ਜੋ ਦਿਸੈ ਸੋ ਚਾਲਣ ਹਾਰ, ਲਟ ਰਿਓ ਤੈ ਅੰਧ ਅੰਧਾਰ।
0: ਬਟਾਉ ਸਿਉ ਜੋ ਲਾਵੈ ਨੇਹੇ, ਤਾਪ ਹਾਥ ਨ ਆਵੈ ਕੇਹੇ।
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨਕ ਕੰਮ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ।
1: ਮਿਥਿਆ ਰਾਜੋ ਬਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਹਸਤਾ।
1: ਮਿਥਿਆ ਤ੍ਰੋ ਮੋਹ ਅਭਮਾਨ, ਆਪਸ ਉਪਰ ਕਰਤ ਗੁਮਾਨ।
0: ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ। ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸਤ ਪਰ ਦਰਬ ਕੋਹਿਰੇ।
0: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ, ਮਿਥਿਆ ਰਸਨਾ ਭੋ

0: ਜਿਉਂ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਣ ਕੇ ਨਿਰਾਰ ਧਾਮ।
0: ਧਨ ਧਨ ਤੇ ਜਨ ਜੇ ਘਟ ਬਸਿਓ ਹਰ ਲਾਓ, ਨਾਨਕ ਤਾਕਾ ਬਲ ਬਲ ਜਾਓ।
1: ਰਹਿਤ ਅਵਰ ਕਛ ਅਵਰ ਕਮਾਵਤ, ਮਨ

0: ਕਰਨ ਲਾਦ, ਜਿਹੇ ਪ੍ਰਸਾਦ ਪੀਖੇ ਬਿਸਮਾਦ। ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ, ਐਸਾ ਪ੍ਰਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੀ ਮਨ ਮੂਲ ਟੁਟਾ ਕੋ ਜਾਪ, ਜੇ ਪ੍ਰਸਾਦ ਤੂੰ ਪਾਵੈ ਸਾਚ, ਰੀ ਮਨ ਮੇਰੀ ਤੂੰ ਤਾਸਿਓ ਰਾਚ, ਆਪ ਜਪਾਏ ਜਪੈ ਸੋ ਲਾਓ, ਆਪ ਗਾ ਵਾਏ ਸੋ ਹਰ ਗੁਣ ਗਾਓ,
1: ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ,
0: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਈ, ਪ੍ਰਭ ਦਇਆ ਤੇ ਮਾਤੀ ਉੱਤਮ ਹੋਏ,
1: ਸਰਬ ਨਿਦਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂੰ।

0: ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ।
1: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹਿਤਾ।
0: ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ।